ਸਾਰੇ ਪਾਸਿਓਂ ਆਸਾਂ ਟੁੱਟ ਜਾਣ ਤੇ ਫਿਰ ਤੈਨੂੰ ਗੁਰੂ ਦਿਸਦਾ ਹੈ। ਨਹੀਂ ਬਈ, ਜਿਵੇਂ ਕੰਮ ਪੈਣ ਤੇ ਗੁਰੂ ਨੂੰ ਸਿਮਰਦਾ ਹੈ ਉਵੇਂ ਗੁਰੂ ਨੂੰ ਰੋਜ਼ ਸਿਮਰਿਆ ਕਰ। ਫਿਰ ਇੱਕ ਵਾਰੀ ਵੀ ਗੁਰੂ ਨੂੰ ਆਖ ਦੇਵੇਂਗਾ ਨਾ, ਮਹਾਰਾਜ ਔਖੀ ਘੜੀ ਤੋਂ ਬਚਾਈ ਤੇ ਸਤਿਗੁਰੂ ਤੈਨੂੰ ਤੱਤੀ ਵਾਹ ਨਹੀਂ ਲੱਗਣ ਦੇਣਗੇ। ਪ੍ਰਭ ਸਿਉਂ ਲਾਗ ਰਿਹਾ।

ਸਿਫਤ ਕਰਦਿਆਂ ਹੋਇਆਂ ਜ਼ਿਕਰ ਕਰਦੇ ਹਨ ਕਿ ਜਿਸ ਤਰ੍ਹਾਂ ਚੰਦਨ ਦਾ ਇੱਕ ਬੂਟਾ ਜੰਗਲ ਨੂੰ ਚੰਦਨਵਾੜੀ ਬਣਾ ਦਿੰਦਾ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਮੇਲ ਗੁਰੂ ਦੇ ਨਾਲ ਮੇਲ ਹੋਵੇ ਤੇ ਫਿਰ ਇਨਸਾਨ ਕਿਉਂ ਨਾ ਗੁਰੂ ਵਰਗਾ ਹੋ ਜਾਏ। ਪਰ ਕੋਈ ਮਿਲ ਕੇ ਦੇਖੇ ਸਿੱਖ ਧਰਮ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਘਰ ਹਾਲੀ ਕਿਸੇ ਪੁੱਤਰ ਨੇ

ਕਹਿਣ ਲੱਗੇ ਬਸ ਗੰਗਾ ਇੰਨੀ ਗੱਲ ਤੇ ਉਦਾਸ ਹੋ ਗਏ। ਉਦਾਸ ਨਹੀਂ ਹੋਣਾ ਚਾਹੀਦਾ, ਗੁਰੂ ਨਾਨਕ ਦੇ ਘਰ ਕੋਈ ਘਾਟਾ ਨਹੀਂ। ਪੁੱਤਰ ਚਾਹੀਦਾ, ਇਸ ਤਰ੍ਹਾਂ ਕਰੋ ਬਾਬਾ ਬੁੱਢਾ ਜੀ ਦੇ ਕੋਲ ਚਲੇ ਜਾਓ। ਬਾਬਾ ਬੁੱਢਾ ਜੀ ਪੂਰਨ ਬ੍ਰਹਮ ਗਿਆਨੀ

ਦੁਨੀਆ ਨੂੰ ਦਿੰਦਾ ਹੈ ਤੇ ਕੀ ਉਹਦੇ ਆਪਣੇ ਘਰ ਪੁੱਤਰ ਨਹੀਂ ਹੋ ਸਕਦਾ? ਹੋ ਸਕਦਾ ਹੈ, ਪਰ ਉਹ ਆਪਣੇ ਸਿੱਖ ਦੀ ਵਡਿਆਈ ਕਰਾਉਣਾ ਚਾਹੁੰਦੇ ਸਨ। ਕਹਿਣ ਲੱਗੇ, ਗੰਗਾ ਬਾਬਾ ਬੁੱਢਾ ਜੀ ਕੋਲ ਜਾਓ, ਉਹ ਅਰਦਾਸ ਕਰਨਗੇ, ਤੁਹਾਡੇ ਘਰ ਪੁੱਤਰ ਹੋਵੇਗਾ।

ਸਿਆਂ ਨੂੰ ਨਾਲ ਲੈ ਕੇ ਸ਼ਾਹੀ ਠਾਟ ਬਾਠ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬੁੱਢਾ ਜੀ ਦੀ ਬੇੜ ਜਿੱਥੇ ਬਾਬਾ ਜੀ ਰਿਹਾ ਕਰਦੇ ਸਨ ਉਸ ਪਾਸੇ ਚੱਲ ਪਏ। ਬਾਬਾ ਬੁੱਢਾ ਜੀ ਜ਼ਿਮੀਂਦਾਰੀ ਦਾ ਕੰਮ ਕਰਦੇ ਸਨ, ਕਿਸਾਨੀ ਦਾ ਕੰਮ, ਖੇਤਾਂ ਵਿੱਚ ਕੰਮ

ਨਹੀਂ, ਜਦੋਂ ਕਿਸੇ ਕੋਲੋਂ ਕੁਝ ਮੰਗੀਦਾ ਹੈ ਤੇ ਨਿਮਰਤਾ ਵਿੱਚ ਔਰ ਨਿਉ ਕੇ ਜਾਈਦਾ। ਅੰਮ੍ਰਿਤ ਵੇਲੇ ਉੱਠੋ, ਬਾਣੀ ਪੜ੍ਹਦੇ ਹੋਏ ਆਪ ਹੱਥਾਂ ਦੇ ਨਾਲ ਪ੍ਰਸ਼ਾਦਾ ਬਣਾਓ।

ਆਪ ਚੱਕੀ ਚਲਾਈ, ਮਿੱਸੀਆਂ ਰੋਟੀਆਂ ਬਣਾਈਆਂ, ਦਹੀਂ ਰਿੜਕ ਕੇ ਲੱਸੀ ਬਣਾਈ, ਔਰ ਆਪ ਸਾਦੇ ਬਸਤਰ ਪਾ ਕੇ ਨੰਗੇ ਪੈਰ, ਸਿਰ ਤੇ ਲੱਸੀ ਦੀ ਚਾਟੀ, ਅਚਾਰ ਗੰਢਾ ਔਰ ਮਿੱਠੇ ਮਿੱਸੇ।

ਜਿਹਦੇ ਕੋਲ ਪੁੱਤਰ ਮੰਗਣ ਗਏ ਨੇ, ਉਹ ਅੱਗੋਂ ਮਾਤਾ ਗੰਗਾ ਜੀ ਨੂੰ ਮਾਂ ਕਹਿ ਕੇ ਬੁਲਾ ਰਹੇ ਨੇ। ਔਰ ਬਾਬਾ ਜੀ ਚਾਟੀ ਲੱਸੀ ਦੀ ਪਕੜ ਕੇ ਦਰਖਤ ਦੀ ਛਾਵੇਂ ਬੈਠੇ, ਜੋ ਜ਼ਿਮੀਦਾਰਾਂ ਦਾ ਸੁਭਾਅ ਹੈ, ਲੱਸੀ ਨਾਲ ਹੀ ਹੱਥ ਧੋਤੇ, ਪ੍ਰਸ਼ਾਦਾ ਛਕਣ ਲੱਗ ਪਏ, ਪਿਆਜ਼ ਤੇ ਮੁੱਕਾ ਮਾਰੇ ਆ, ਪਿਆਜ਼ ਭੰਨੇ ਆ ਤੇ ਪ੍ਰਸ਼ਾਦਾ ਛਕਦਿਆਂ ਇਹ ਵਰ ਦਿੱਤਾ, ਮਾਂ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ, ਤੇਰੇ ਘਰ ਪੁੱਤਰ ਹੋਵੇਗਾ, ਬੜਾ ਬਲੀ ਯੋਧਾ ਹੋਵੇਗਾ।

ਪ੍ਰਭੂ ਜੀ ਦੇ ਮਾਰਗ ਤੇ ਚਲਦਿਆਂ ਚਲਦਿਆਂ ਜਗਿਆਸੂ ਨੂੰ ਇਹ ਸਮਝ ਆ ਜਾਂਦੀ ਹੈ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਉਸ ਲਈ ਸਭ ਤੋਂ ਵੱਡੀ ਦਵਾਈ ਹੈ। ਇਸੇ ਲਈ ਪ੍ਰਭੂ ਦਾ ਨਾਮ ਜਪਣ ਲਈ ਬਾਰ ਬਾਰ ਬੇਨਤੀਆਂ ਅਤੇ ਅਰਦਾਸਾਂ ਕਰਦਾ ਹੈ ਅਤੇ ਮਨ ਵਿੱਚ ਆਪਣੀ ਗਲਤੀ ਵੀ ਮਹਿਸੂਸ ਕਰਦਾ ਹੈ ਕਿ ਸੰਸਾਰਕ ਝਮੇਲਿਆਂ ਕਰਕੇ ਉਹ ਨਾਮ ਨਹੀਂ ਜਪ ਸਕਿਆ। ਇਸ ਲਈ ਬੇਨਤੀ ਕਰਦਿਆਂ ਹੋਇਆਂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਨੇ, ਔਖਦ ਤੇਰੋ ਨਾਮ ਦਿਆਲ, ਮੋਹੇ ਆਤੁਰ ਤੇਰੀ ਗਤ ਨਹੀਂ ਜਾਨੀ, ਤੂੰ ਆਪ ਕਰੈ ਪ੍ਰਤਪਾਲ। ਭਾਵ ਹੈ ਪ੍ਰਭੂ, ਮੈਨੂੰ ਸਮਝ ਆ ਗਈ ਹੈ ਕਿ ਕੇਵਲ ਤੇਰਾ ਨਾਮ ਹੀ ਮੇਰੇ ਲਈ ਸਾਰੇ ਦੁੱਖਾਂ ਦੀ ਦਵਾਈ ਹੈ। ਮੈਂ ਅਣਜਾਣ ਨੇ ਤੇਰੀ ਮਹਾਨਤਾ ਨੂੰ ਨਹੀਂ ਸਮਝਿਆ, ਐ ਪ੍ਰਭੂ ਤੂੰ ਆਪ ਕਿਰਪਾ ਕਰ ਤਾਂ ਕਿ ਮੇਰਾ ਜੀਵਨ ਸਦਾ ਤੇਰੇ ਲੇਖੇ ਲੱਗ ਸਕੇ।

जप गोविंद गोपाल लाल राम।

ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਨਾ ਨਾਨਕ ਇਹੋ ਤਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਪਾਵ ਸਭ ਮੀਤ ਵਿਸਾਰੋ, ਚਰਨ ਕਮਲ ਰਿਤ ਮੈਂ ਉਤਾਰੋ, ਕਰਨ ਕਾਰਨ ਸੋ ਪ੍ਰਭ ਸਮਰਤ, ਦੇ ਕਰ ਗਹੋ ਨਾਮ ਹਰ ਵਥ, ਏ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਤਨ ਕੋ ਚਾਰ ਕੁੰਠ ਠੁਟਕਾਵੇ, ਸੋ ਤਨ ਹਰ ਸੇਵਾ ਤੇ ਪਾਵੇ, ਜਿਸ ਸੁਖ ਕੋ ਨਿਤ ਬਾਛੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੇ ਪਰੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ, ਅਨਕੇ ਉਪਾਵੀ ਰੋਗ ਨ ਜਾਏ, ਰੋਗ ਮਿਟੇ ਹਰ ਅਵਖਦ ਲਾਏ, ਸਰਨ ਨਿਤਾਨ ਮੈਂ ਹਰ ਨਾਮ ਨਿਤਾਨ, ਜਪ ਨਾਨਕ ਦਰਗਹਿ ਪ੍ਰਵਾਨ, ਮਨ ਪ੍ਰਬੋਧੋ ਹਰ ਕੈ ਨਾਏ, ਦੈ ਦਿਸ ਤਾਵਤ ਆਵੈ ਠਾਏ, ਤਾਂ ਕੋ ਵਿਘਨ ਨਾ ਲਾਗੈ ਕੋਏ, ਜਾ ਕੇ ਹਿਰਦੈ ਬਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਓ, ਸਿਮਰ ਸਿਮਰ ਸਦਾ ਸੁਖ ਪਾਓ, ਪਾਉ ਬਿਨ ਸਹਿ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ, ਤਿਤ ਕਰ ਜਾਏ ਬਸੈ ਅਬਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੇ ਸੋ ਕਾਚੋ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉ ਰਤਨ ਜਨਮ ਕਾ ਹੋਏ ਉਤਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਕੇ ਉਪਾਵਨ ਛੂਟਨ ਹਾਰੇ, ਸਿਮਰਤ ਸਾਸ ਬੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਵੰਛਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰਾ ਤਨਾ, ਤੂੰ ਕਿਆ ਲਪਟਾਵੇ ਮੂਰਖ ਮਨਾ, ਸੁਤ ਮੀਤ ਕੁਟੰਬਰ ਬਨਿਤਾ, ਇਨਤੇ ਕਹੋ ਤੁਮ ਕਵਨ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇਨਤੇ ਕਹੋ ਕਵਨ ਛੁਟਕਾਰ, ਆਸ ਹਸਤੀ ਰਥ ਅਸਵਾਰੀ, ਝੂਠਾ ਡੰਫ ਝੂਠ ਪਾਸਾਰੀ, ਜਿਨ ਦੀਏ ਤਿਸ ਬੂਝੇ ਨਾ ਬਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੈ ਆਨੇ, ਭਗਤ ਬਿਨਾ ਵੋ ਡੂਬੇ ਸਿਆਣੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਹੇ, ਆਪ ਜਪਾਓ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ, ਸਾਰ ਪੂਤ ਸਥਰ ਕੋ ਨਾਓ, ਸੈਲ ਸੁਪਾਏ ਨਾਨਕ ਗੁਣ ਗਾਓ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋ ਮੈਂ ਬਿਖ ਫੈਲ, ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸਮਾਲ, ਛਾਰ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੇ ਸਚ ਤਨਾ, ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾ ਸੁਖ ਦਰਗੇ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ, ਏਕੋ ਜਪ ਏਕੋ ਸਲਾਏ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਨਕ ਵਿਸਤਾਰ ਏਕ ਦੇ ਭਏ, ਏਕ ਅਰਾਧ ਪਰਾਛਿਤ ਗਏ, ਮਨ ਤਨ ਅੰਤਰ ਏਕ।

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਅੱਜ ਦੇ ਵਕਤ ਨੂੰ ਦੇਖਦੇ ਹਾਂ ਛੱਤ ਥੱਲੇ ਬੈਠ ਕੇ ਕਿਤਨੀ ਗਰਮੀ ਮਹਿਸੂਸ ਹੁੰਦੀ ਹੈ।

ਨਾ ਉਹ ਤਖਤ ਨਾ ਤਾਜ ਨਾ ਸਾਜ ਸ਼ਾਹੀ ਜਿਨ੍ਹਾਂ ਨੇ ਹਜ਼ੂਰ ਨੂੰ ਤਵੀ ਤੇ ਤੱਕਿਆ ਨਾ ਉਹ ਤਖਤ ਨਾ ਤਾਜ ਨਾ ਸਾਜ ਸ਼ਾਹੀ ਠਾਠ ਹੋਰ ਹੀ ਅੱਜ ਸਰਕਾਰ ਦਾ ਏ ਸੇਵਾਦਾਰ ਜਿੱਥੇ ਪੱਖਾ ਚੱਲਦੇ ਸੀ ਸੇਵਾਦਾਰ ਜਿੱਥੇ ਪੱਖਾ ਚੱਲਦੇ ਸੀ ਝਲਕ ਅੱਜ ਉੱਥੇ ਧੂੰਆਂ ਮਾਰਦਾ ਏ ਕਿਉਂਕਿ ਅੱਗ ਦਾ ਧੂੰਆਂ ਕੋਠੇ ਤੋਂ ਵੀ ਉੱਚਾ ਸੀ ਪਤਾ ਨਹੀਂ ਸ਼ਾਇਦ ਧੂਏ ਨੇ ਇਸ ਲਈ ਆਕਾਸ਼ ਤੇ ਇੱਕ ਛੱਤ ਬਣਾ ਲਈ ਕਿ ਇਹ ਪਾਣੀ ਦਾ ਲਾਲ ਚਾਨਣੀ ਥੱਲੇ ਬਹਿਣ ਵਾਲਾ ਅੱਜ ਇਹਦੇ ਲਈ ਚਾਨਣੀ ਮੈਂ ਹੀ ਬਣਾ ਦਿਆਂ ਸੇਵਾਦਾਰ ਜਿੱਥੇ ਪੱਖਾ ਚੱਲਦੇ ਸੀ ਝਲਕ ਅੱਜ ਉੱਥੇ ਧੂੰਆਂ ਮਾਰਦਾ ਏ ਫੁੱਲ ਵਰਸਦੇ ਸੀ ਜਿਹੜੀ ਦੇਹ ਉੱਤੇ ਤੱਤੀ ਰੇਤ ਅੱਜ ਕੋਈ ਖਿਲਾਰਦਾ ਏ ਫੁੱਲ ਵਰਸਦੇ ਸੀ ਜਿਹੜੀ ਦੇਹ ਉੱਤੇ ਤੱਤੀ ਰੇਤ ਅੱਜ ਕੋਈ ਖਿਲਾਰਦਾ ਏ ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਪਿਆਰ ਨਾਲ ਸਤਨਾਮ ਸ੍ਰੀ। ਪਰ ਇੱਕ ਗੱਲ ਹੋਰ ਵੀ ਹੈ ਇਸ ਪਾਣੀ ਦੇ ਲਾਲ ਲਈ ਪਵਿੱਤਰ ਕੋਮਲ ਸਰੀਰ ਜਿਹੜਾ ਮੱਖਣਾ ਨਾਲ ਪਾਲਿਆ ਹੋਇਆ ਅੱਜ ਅੰਮ੍ਰਿਤ ਵੇਲਾ ਹੈ ਮਾਂ ਪਾਣੀ ਗੋਦੀ ਵਿੱਚ ਪਾ ਕੇ ਇਸ ਆਪਣੇ ਲਾਲ ਨੂੰ ਬੜਾ ਪਿਆਰ ਕਰ ਰਹੇ ਨੇ ਬਾਰ ਬਾਰ ਸਿਰ ਨੂੰ ਚੁੰਮ ਰਹੇ ਨੇ। ਧੰਨ ਗੁਰੂ ਰਾਮਦਾਸ ਸਾਹਿਬ ਜਦੋਂ ਆਪਣੇ ਮਹਿਲਾਂ ਚ ਆਏ ਪਾਣੀ ਜੀ ਕਹਿਣ ਲੱਗੇ ਅੱਜ ਸਮਝ ਨਹੀਂ ਆ ਰਹੀ ਬੜਾ ਪਿਆਰਾ ਲੱਗ ਰਿਹਾ ਇਹ ਬਾਲਕ ਦਿਲ ਕਰਦਾ ਇਹਦਾ ਸਿਰ ਚੁੰਮੀ ਜਾਵਾਂ ਦਿਲ ਕਰਦਾ ਮੱਥਾ ਚੁੰਮੀ ਜਾਵਾਂ ਪਿਆਰਾ ਤੇ ਅੱਗੇ ਵੀ ਲੱਗਦਾ ਦਿਲ ਕਰ ਰਿਹਾ ਕਿ ਇਸ ਨੂੰ ਵੇਖੀ ਜਾਵਾਂ ਘਰ ਦਾ ਕੋਈ ਕੰਮ ਨਾ ਕਰਾਂ ਜਦੋਂ ਕਿਤੇ ਰਾਤ ਨੂੰ ਸੁਪਨਾ ਆਉਂਦਾ ਹੈ ਉਦੋਂ ਵੀ ਤਾਂ ਇਹੋ ਹੀ ਲਾਲ ਮੇਰੇ ਸਾਹਮਣੇ ਹੁੰਦਾ ਹੈ ਪਤਾ ਨਹੀਂ ਅੱਜ ਕਿਉਂ ਪਿਆਰਾ ਲੱਗ ਰਿਹਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਨੇ ਪਾਣੀ ਕੋਮਲ ਸਰੀਰ ਨਾ ਵੇਖ ਇਹ ਜਿਤਨਾ ਕੋਮਲ ਸਰੀਰ ਹੈ ਜਿਤਨਾ ਹੀ ਕੋਮਲ ਸਰੀਰ ਇਸ ਦਾ ਹੋ ਰਿਹਾ ਹੈ ਉਤਨੇ ਸਖਤ ਕਸ਼ਟ ਵੀ ਸਹਾਰੇਗਾ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ।
ਇਹ ਸਿਰ ਤੈਨੂੰ ਅੱਜ ਇਸ ਲਈ ਪਿਆਰਾ ਲੱਗ ਰਿਹਾ ਇਹਦੇ ਸਿਰ ਤੇ ਸ਼ਹੀਦਾਂ ਦਾ ਮਕਾਨ ਉਸਰੇਗਾ ਇਹ ਤੇਰਾ ਲਾਲ ਇਸ ਲਈ ਇਹਦਾ ਸਿਰ ਅੱਜ ਤੈਨੂੰ ਪਿਆਰਾ ਲੱਗ ਰਿਹਾ ਕਿਉਂਕਿ ਇਹ ਸਿਰ ਬੜਾ ਕੀਮਤੀ ਇਹ ਐਸਾ ਪਰਉਪਕਾਰ ਕਰੇਗਾ ਬੀਬੀ ਪਾਨੀ ਜਿਸਨੇ ਧੰਨ ਗੁਰੂ ਅਮਰਦਾਸ ਸਾਹਿਬ ਆਪਣੇ ਪਿਤਾ ਤੋਂ ਇੱਕ ਦਾਤ ਮੰਗੀ ਸੀ ਕਹਿਣ ਲੱਗੀ ਪਾਤਸ਼ਾਹ ਇਹ ਦਾਤ ਘਰ ਅੰਦਰ ਰਹਿ ਜਾਏ ਹਜ਼ੂਰ ਕਹਿੰਦੇ ਪਾਨੀ ਦਾਤ ਮੰਗਣੀ ਤਾਂ ਸੌਖੀ ਹੈ ਪਰ ਜਿਹੜਾ ਵੀ ਇਸ ਨੂੰ ਝੋਲੀ ਵਿੱਚ ਪਵਾਏਗਾ ਉਹਦੇ ਲਈ ਕੁਝ ਇਮਤਿਹਾਨ ਨੇ ਹਸੂਰ ਕਹਿੰਦੇ ਨੇ ਭਾਨੀ ਅੱਖਾਂ ਬੰਦ ਕਰ ਤੈਨੂੰ ਇੱਕ ਚੀਜ਼ ਵਿਖਾਵਾਂ ਬੀਬੀ ਭਾਨੀ ਸਤਸੰਗਤ ਧਨ ਹੈ ਇਹ ਬੀਬੀ ਭਾਨੀ ਅੱਖਾਂ ਬੰਦ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਪਿਤਾ ਦੇ ਸਾਹਮਣੇ ਬੈਠੀ ਕੀ ਤੱਕਦੀ ਹੈ ਅੱਖਾਂ ਬੰਦ ਨੇ ਕੀ ਤੱਕਦੀ ਹੈ ਇੱਕ ਬਹੁਤ ਵੱਡੀ ਹਵੇਲੀ ਹੈ ਉਸ ਹਵੇਲੀ ਦੇ ਅੰਦਰ ਇੱਕ ਪੱਠੀ ਤਪਦੀ ਇਹ ਨਜ਼ਾਰਾ ਵੇਖ ਰਹੀ ਬੀਬੀ ਪਾਨੀ ਕਈ ਮਣਾ ਮੁਈ ਲੱਕੜਾਂ ਉਸ ਭੱਠੀ ਵਿੱਚ ਪਾਈਆਂ ਗਈਆਂ ਉਹਦੇ ਤੇ ਇੱਕ ਲੋਹੇ ਦੀ ਤਵੀ ਰੱਖੀ ਗਈ ਲੋਕ ਤਾਂ ਸੁਪਨਾ ਦੇਖਦੇ ਨੇ ਬੱਚੀ ਪਾਨੀ ਜਿਹਦੇ ਸਿਰ ਤੇ ਪਿਤਾ ਗੁਰ ਅਮਰਦਾਸ ਸਾਹਿਬ ਮਹਾਰਾਜ ਦਾ ਹੱਥ ਹੈ ਕੀ ਦੇਖਦੀ ਹੈ ਇੱਕ ਤਵੀ ਹੈ ਤਵੀ ਤਪ ਗਈ ਬੜਾ ਸੁੰਦਰ ਇੱਕ ਮਨਮੋਹਣਾ ਇੱਕ ਮਨਮੋਹਣੀ ਤਸਵੀਰ ਵਾਲਾ ਤਵੀ ਦੇ ਉੱਪਰ ਬੈਠ ਗਿਆ ਬੀਬੀ ਪਾਨੀ ਚੌਂਕ ਪਈ ਜਿਸ ਤਰ੍ਹਾਂ ਕੋਈ ਬੰਦਾ ਦਰਵ ਜਾਂਦਾ ਹੈ ਅੱਖਾਂ ਖੋਲੀਆਂ ਪਿਤਾ ਜੀ ਇਹ ਕੌਣ ਹੈ ਮੈਂ ਤੱਕਿਆ ਕਿ ਬੜਾ ਕੋਮਲ ਸਰੀਰ ਜਿਹੜਾ ਫੁੱਲਾਂ ਦੀ ਸੇਜਾ ਤੇ ਵੀ ਬੈਠੇ ਤੇ ਫੁੱਲਾਂ ਨਾਲੋਂ ਵੀ ਕੋਮਲ ਫੁੱਲਾਂ ਦੀ ਸੇਜਾ ਤੇ ਵੀ ਬੈਠੇ ਤੇ ਉਸ ਨੂੰ ਕੋਈ ਝਰੀਟ ਆ ਜਾਏ ਇਹ ਕੌਣ ਹੈ ਤਵੀ ਤੇ ਬਹਿਣ ਵਾਲਾ ਕੌਣ ਹੈ ਤੇ ਧੰਨ ਗੁਰ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਨੇ ਤੇਰਾ ਲਾਲ ਜਿਸ ਨੂੰ ਤੂੰ ਝੋਲੀ ਵਿੱਚ ਪਾਇਆ ਹੋਇਆ ਅਜੇ ਇੱਥੇ ਬਸ ਨਹੀਂ ਅਜੇ ਕੁਝ ਹੋਰ ਵੇਖ ਤੱਕਿਆ ਇੱਕ ਬਹੁਤ ਵੱਡਾ ਕਿਲਾ ਹੈ ਇੱਕ ਸੁੰਦਰ ਨੌਜਵਾਨ ਉਸ ਕਿਲੇ ਦੀ ਚਾਰ ਦੀਵਾਰੀ ਅੰਦਰ ਬੈਠਾ ਪਿਤਾ ਜੀ ਇਹ ਕੌਣ ਹੈ ਆਖਿਆ ਗਵਾਲੀਅਰ ਦੇ ਕਿਲੇ ਵਿੱਚ ਤੇਰਾ ਪੁੱਤਰ ਧੰਨ ਗੁਰ ਹਰਗੋਬਿੰਦ ਸਾਹਿਬ
ਕਿ ਤੇਰਾ ਪੋਤਰਾ ਗਵਾਲੀਅਰ ਦੇ ਕਿਲੇ ਵਿੱਚ ਅਜੇ ਬਸ ਨਹੀਂ ਕਿ ਤੱਕਿਆ ਕਿ ਇੱਕ ਚੌਂਕ ਹੈ, ਉਸ ਚੌਂਕ ਦੇ ਵਿੱਚ ਹਜ਼ਾਰਾਂ ਲੋਕ ਵੇਖ ਰਹੇ ਨੇ ਤੇ ਕੋਈ ਸਿਰ ਝੁਕਾ ਕੇ ਖੜਾ ਸੀ, ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ ਤੇ ਬੀਬੀ ਪਾਨੀ ਕਹਿਣ ਲੱਗੀ, ਇਹ ਕੌਣ ਹੈ? ਤੇ ਕਹਿੰਦੇ ਨੇ ਇਹ ਤੇਰਾ ਪੜਪੋਤਰਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਦਿੱਲੀ ਦੇ ਚਾਂਦਨੀ ਚੌਂਕ ਵਿੱਚ। ਪਰ ਅਜੇ ਤੱਕ ਬੀਬੀ ਭਾਨੀ ਨੂੰ ਸਮਝ ਨਹੀਂ ਆ ਰਹੀ ਕਿ ਮੈਂ ਨਜ਼ਾਰਾ ਕੀ ਵੇਖ ਰਹੀ ਹਾਂ। ਆਖਿਆ ਕੁਝ ਹੋਰ ਵੇਖ, ਕਿਉਂਕਿ ਤੂੰ ਕਿਹਾ ਸੀ ਕਿ ਇਹ ਦਾਤ ਮੇਰੀ ਝੋਲੀ ਚ ਪਾ ਦਿਓ, ਬੱਚੀ ਇਹ ਦਾਤ ਪਵਾਣੀ ਤਾਂ ਬੜੀ ਸੌਖੀ ਹੈ। ਅਜੇ ਹੋਰ ਵੇਖ, ਕੀ ਵੇਖਿਆ? ਦੋ ਨੀਹਾਂ ਵਿੱਚ ਖੜੇ ਨੇ। ਥੋੜੀ ਦੇਰ ਬਾਅਦ ਇੱਟਾਂ ਦੀ ਕੰਧ ਉੱਪਰ ਆ ਰਹੀ ਹੈ। ਕਹਿਣ ਲੱਗੀ, ਪਿਤਾ ਜੀ ਇਹ ਕੀ ਹੈ? ਆਖਿਆ, ਬੱਚੀਏ ਇਹ ਵੀ ਤਾਂ ਤੇਰੀ ਸੰਤਾਨ ਹੈ, ਇਹ ਕੰਧਾਂ ਵਿੱਚ ਅਲੋਪ ਹੋ ਗਏ, ਚਮਕੌਰ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ, ਅਜੇ ਬਸ ਨਹੀਂ ਕਿ ਦੇਖਿਆ ਕਿ ਇੱਕ ਮਾਹੀ ਦੇ ਗੁਣ ਗਾਉਂਦਾ ਹੋਇਆ, ਪੈਰਾਂ ਵਿੱਚ ਜੋੜਾ ਕੋਈ ਨਹੀਂ, ਇੱਕ ਜੰਗਲ ਵਿੱਚ ਕੰਡਿਆਂ ਤੇ ਸੈਰ ਕਰ ਰਿਹਾ, ਤਖਤ ਤੇ ਬਹਿਣ ਵਾਲਾ ਕੰਡਿਆਂ ਤੇ ਸੈਰ ਕਰ ਰਿਹਾ, ਕੁਛ ਗਾ ਰਿਹਾ ਸੀ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ, ਪੈਰਾਂ ਵਿੱਚ ਛਾਲੇ ਨੇ, ਜਾਮਾ ਲੀਰੋ ਲੀਰ ਹੋ ਗਿਆ, ਸੱਚੇ ਪਾਤਸ਼ਾਹ ਇਹ ਕੌਣ ਹੈ? ਆਖਿਆ, ਇਹ ਵੀ ਤੇਰੀ ਸੰਤਾਨ ਹੈ। ਤੇ ਫਿਰ ਸਿਰ ਤੋਂ ਹੱਥ ਚੁੱਕ ਲਿਆ, ਆਖਿਆ, ਬੱਚੀਏ ਜਿਹੜਾ ਵੀ ਇਸ ਦਾਤ ਨੂੰ ਝੋਲੀ ਵਿੱਚ ਪਵਾਏਗਾ, ਦਾਤ ਨੂੰ ਝੋਲੀ ਵਿੱਚ ਪਵਾਉਣ ਤੋਂ ਪਹਿਲਾਂ ਇਹ ਸਾਰੇ ਕਸ਼ਟ ਆਪਣੀ ਝੋਲੀ ਵਿੱਚ ਪਵਾਉਣੇ ਪੈਣਗੇ। ਆਖੋ ਪਿਆਰ ਨਾਲ, ਸਤਨਾਮ ਸ੍ਰੀ ਵਾਹਿਗੁਰੂ। ਤੇ ਬੀਬੀ ਪਾਨੀ ਕਹਿਣ ਲੱਗੀ, ਪਾਤਸ਼ਾਹ ਇਹ ਜਿਹੜੀ ਦਾਤ ਹੈ, ਇਹ ਦਾਤ ਮੇਰੀ ਝੋਲੀ ਵਿੱਚ ਬਾਅਦ ਵਿੱਚ ਪਾਇਓ, ਪਹਿਲਾਂ ਇਹ ਸਾਰੇ ਕਸ਼ਟ ਮੈਨੂੰ ਮਨਜ਼ੂਰ ਨੇ, ਪਾ ਦਿਓ ਮੇਰੀ ਝੋਲੀ ਵਿੱਚ। ਅੱਜ ਸਮਾਂ ਆਇਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ

ਸਾਡੇ ਲਈ ਤੇ ਹਜ਼ੂਰ ਨੇ ਹੁਕਮ ਕੀਤਾ ਕਿ ਤੁਸੀਂ ਠੰਡੀ ਲੱਸੀ ਪੀਣੀ ਹੈ, ਠੰਡਾ ਸ਼ਰਬਤ ਪੀਣਾ ਹੈ। ਤੇ ਆਪ ਹਜ਼ੂਰ ਨੇ ਤਵੀ ਤੇ ਆਸਣ ਲਾਇਆ ਹੋਇਆ। ਅੱਜ ਸਾਈਂ ਮੀਆਂ ਮੀਰ ਨੇ ਥੋੜਾ ਜਿਹਾ ਰੋਸ ਕੀਤਾ ਤੇ ਹਜ਼ੂਰ ਕਹਿੰਦੇ ਨੇ, ਇੱਕ ਜ਼ੁਲਮ ਭਾਵੇਂ ਜ਼ੁਲਮ ਕਰਦਾ ਹੋਵੇ, ਉਸ ਬਦਲੇ ਦੇਸ਼ ਦੁਖਾਈ ਦਾ ਨਹੀਂ। ਜ਼ੁਲਮ ਤਾਂ ਇੱਕ ਕਰ ਰਿਹਾ। ਆ ਪੜ੍ਹਦੇ ਹੋ ਨਾ ਤੁਸੀਂ ਸ੍ਰੀ ਸੁਖਮਨੀ ਸਾਹਿਬ, ਉਹਦੇ ਵਿੱਚ ਹਜ਼ੂਰ ਨੇ ਇੱਕ ਬਚਨ ਆਖਿਆ,

ਜਦੋਂ ਕਿਤੇ ਪੜਿਆ ਕਰੋ ਨਾ ਸੁਖਮਨੀ ਸਾਹਿਬ, ਉਦੋਂ ਇਹ ਸੋਚ ਕੇ ਪੜਿਆ ਕਰੋ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਆਪ ਸੁਣ ਰਹੇ ਨੇ।

ਇੱਕ ਮੁਸਲਮਾਨ ਵੀਰ ਨੇ ਕਲਮ ਚੁੱਕੀ ਤੇ ਤਵੀ ਦਾ ਹਾਲ ਲਿਖਣਾ ਸ਼ੁਰੂ ਕੀਤਾ। ਗੁਰੂ ਅਰਜਨ ਪਿਆਰੇ ਕਿਆ ਖੇਲ ਰਚਾਏ, ਉਹ ਕਹਿੰਦੇ ਇਹ ਉਹਨਾਂ ਦਾ ਖੇਲ ਸੀ। ਕੌਣ ਹੈ ਚੰਦੂ? ਇਤਿਹਾਸਕਾਰ ਨੇ ਇਤਿਹਾਸ ਲਿਖਦਿਆਂ ਲਿਖਦਿਆਂ ਚੰਦੂ ਤੇ ਦੋਸ਼ ਦਿੱਤਾ, ਜਹਾਂਗੀਰ ਤੇ ਦੋਸ਼ ਦਿੱਤਾ, ਲੇਕਿਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਦਾਸ ਨੇ ਬਾਣੀ ਪੜ੍ਹੀ, ਕਿਸੇ ਪੰਕਤੀ ਵਿੱਚ ਵੀ ਕਿਸੇ ਨੂੰ ਉਲਾਂਭਾ ਨਹੀਂ ਦਿੱਤਾ। ਇੱਕ ਵਾਰੀ ਆਖੋ ਪਿਆਰ ਨਾਲ, ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਵੀ ਥਾਂ ਤੇ ਕੋਈ ਉਲਾਂਭਾ ਨਹੀਂ ਦਿੱਤਾ। ਕਹਿੰਦੇ ਨੇ ਕਿ ਗੁਰੂ ਅਰਜਨ ਪਿਆਰੇ ਕਿਆ ਖੇਲ ਰਚਾਏ, ਤੇ ਤਵੀ ਕਿਸ ਤਰ੍ਹਾਂ ਦੀ ਸੀ? ਅੰਗਾਰੋਂ ਕੀ ਮਾਨੋ ਤਪੀ ਲੋਹ ਪਰ ਹੀ, ਜੋ ਬੈਠੇ ਹੋਵੇ ਹੈ ਸਮਾਧੀ ਲਗਾਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਦੋਂ ਦੇਗ ਵਿੱਚ ਆਸਣ ਲਾਇਆ, ਹਜ਼ੂਰ ਕਹਿੰਦੇ ਨੇ ਚੰਦੂ ਤੈਨੂੰ ਪਤਾ ਹੈ ਇੱਕ ਗੱਲ ਦਾ, ਇੱਕ ਸੋਨੇ ਦਾ ਢੇਲਾ, ਇੱਕ ਸੋਨੇ ਦੀ ਡਲੀ ਕਿਸੇ ਪੁਰਸ਼ ਨੇ ਚਾਹਿਆ ਕਿ ਇਸ ਡਲੀ ਦੇ 100 ਟੁਕੜੇ ਕਰਦੇ ਹਾਂ, ਉਸਨੇ ਉਸ ਡਲੀ ਦੇ 100 ਟੁਕੜੇ ਕਰ ਦਿੱਤੇ। ਹਜ਼ੂਰ ਕਹਿੰਦੇ ਨੇ ਚੰਦੂ 100 ਟੁਕੜਿਆਂ ਤੋਂ ਬਾਅਦ ਇਹ ਦੱਸ ਉਸਦੀ ਕੀਮਤ ਕਿਤਨੀ ਘਟੇਗੀ? ਚੰਦੂ ਲਾਜਵਾਬ ਸੀ, ਕਿਵੇਂ ਦੱਸੇ ਇੱਕ ਡਲੀ ਦੇ 100 ਟੁਕੜੇ ਕਰ ਦਿੱਤੇ, ਟੁਕੜੇ ਸਾਹਮਣੇ ਪਏ ਨੇ, ਹੈ ਤਾਂ ਸੋਨਾ ਪਰ ਸੋਨੇ ਦੇ ਟੁਕੜੇ ਹੋ ਗਏ। ਇਹੋ ਹੀ ਤਾਂ ਪਾਵਨ ਸਰੀਰ, ਤਖਤ ਤੇ ਬਹਿਣ ਵਾਲਾ ਅੱਜ ਚਾਰੇ ਪਾਸੇ ਸਰੀਰ ਦੇ ਛਾਲੇ ਹੋ ਗਏ, ਟੁਕੜੇ ਹੋ ਗਏ ਸਰੀਰ ਦੇ, ਸੋਨੇ ਦੇ ਟੁਕੜੇ ਹੋ ਗਏ। ਚੰਦੂ ਚੁੱਪ ਹੈ। ਹਜ਼ੂਰ ਕਹਿੰਦੇ ਨੇ ਚੰਦੂ ਜੇ ਕਿਸੇ ਸ਼ਰੀਫ ਨੂੰ ਮੁਸੀਬਤ ਵਿੱਚ ਪਾ ਦਿੱਤਾ ਜਾਏ, ਦੁੱਖਾਂ ਦੀਆਂ ਦੀਵਾਰਾਂ ਉਹਦੇ ਆਸੇ ਪਾਸੇ ਬਣਾ ਦਿੱਤੀਆਂ ਜਾਣ, ਉਹਦੀ ਸ਼ਰਾਫਤ ਕਿਤਨੀ ਕੁ ਘਟੇਗੀ? ਤਾਂ ਗੁਰਮੁਖ ਕਿਸੇ ਗੁਰਮੁਖ ਨੇ ਲਿਖਿਆ, ਸ਼ਰੀਫੋਂ ਕੀ ਮੁਸੀਬਤ ਮੇਂ ਸ਼ਰਾਫਤ ਕਮ ਨਹੀਂ ਹੋਤੀ। ਕੀ ਹੋਇਆ ਜੇ ਤੂੰ ਤਵੀ ਤੇ ਬਿਠਾ ਲੈ? ਕੀ ਹੋਇਆ ਜੇ ਤੂੰ ਉਬਲਦੀ ਦੇਗ ਵਿੱਚ ਬਿਠਾ ਲੈ? ਕੀ ਹੋਇਆ ਜੇ ਤੂੰ ਸਿਰ ਤੇ ਰੇਤ ਪਾਈ? ਕੀ ਹੋਇਆ ਜੇ ਸਰੀਰ ਤੇ ਛਾਲੇ ਹੋ ਗਏ? ਸ਼ਰੀਫੋਂ ਕੀ ਮੁਸੀਬਤ ਮੇਂ ਸ਼ਰਾਫਤ ਕਮ ਨਹੀਂ ਹੋਤੀ? ਕਰੋ ਸੋਨੇ ਕੇ 100 ਟੁਕੜੇ ਕੇ ਕੀਮਤ ਕਮ ਨਹੀਂ ਹੋਤੇ? ਭਲਾ ਕਦੇ ਸੋਨੇ ਦੀ ਵੀ ਕੀਮਤ ਘੱਟ ਹੋਈ? 100 ਟੁਕੜੇ ਨਹੀਂ, ਭਾਵੇਂ ਕੋਈ ਹਜ਼ਾਰਾਂ ਟੁਕੜੇ ਕਰ ਦੇਵੇ, ਕੀਮਤ ਨਹੀਂ ਘੱਟ ਹੁੰਦੀ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ। ਹਜ਼ੂਰ ਕਹਿੰਦੇ ਨੇ ਮੀਆਂ ਮੀਰ ਜੀ ਤੁਸੀਂ ਇਸ ਹਵੇਲੀ ਚੋਂ ਬਾਹਰ ਚਲੇ ਜਾਓ ਕਿਉਂਕਿ ਸਾਕਾ ਬੜਾ ਦਰਦਨਾਕ ਹੈ, ਤੁਹਾਡੇ ਤੋਂ ਸਹਿਆ ਨਹੀਂ ਜਾਣਾ ਜਦੋਂ ਮੈਂ ਤਵੀ ਤੋਂ ਉੱਠ ਕੇ ਤੇ ਦੇਗ ਵਿੱਚ ਬੈਠਾਂਗਾ। ਮੀਆਂ ਮੀਰ ਜੀ ਕਹਿੰਦੇ ਨੇ ਪਾਤਸ਼ਾਹ ਕਹਿਣ ਲੱਗਾ ਅਮੀਰੀ ਕੀ ਤੋ ਐਸੀ ਕੀ ਕਿ ਆਪਣਾ ਘਰ ਲੁਟਾ ਬੈਠੇ, ਫਕੀਰੀ ਕੀ ਤੋ ਐਸੀ ਕੀ ਤੇ ਤੇਰੇ ਦਰ ਪੇ ਆ ਬੈਠੇ। ਹੁਣ ਤਾਂ ਮੈਂ ਤੇਰੇ ਦਰ ਦਾ ਪੁਜਾਰੀ ਹਾਂ, ਭਾਵੇਂ ਤਵੀ ਤੇ ਬੈਠ ਭਾਵੇਂ ਦੇਗ ਵਿੱਚ ਬੈਠ, ਤੂੰ ਓ ਸੁਖ ਦੇਣ ਵਾਲਾ ਹੈ ਤੂੰ ਓ ਦੁੱਖ ਦੇਣ ਵਾਲਾ। ਆਓ ਸਤ ਸੰਗਤ ਆਖਰੀ ਪੰਕਤੀ ਸਾਰੇ ਪੜ੍ਹੀਏ, ਇਤਨੀ ਸੇਵਾ ਪ੍ਰਵਾਨ ਕਰਨੀ। ਕੋਈ ਵੀ ਰਸਨਾ ਖਾਲੀ ਨਾ ਰਵੇ।

ਆਪਣੇ ਸਪੁੱਤਰ ਗੁਰੂ ਅਰਜਨ ਸਾਹਿਬ ਨੂੰ ਲਾਹੌਰ ਭੇਜਿਆ ਤੇ ਨਾਲੇ ਕਿਹਾ, ਬੇਟਾ ਜਦੋਂ ਤੱਕ ਅਸੀਂ ਬੁਲਾਈਏ ਨਾ ਤੁਸੀਂ ਵਾਪਸ ਨਹੀਂ ਆਣਾ। ਜਿਸ ਕੰਮ ਵਾਸਤੇ ਭੇਜਿਆ ਸੀ, ਸ਼ਾਦੀ ਦਾ ਕਾਰਜ

ਪਰ ਰਸਤਾ ਖਾਲੀ ਦਿਖਿਆ, ਕੋਈ ਸੋਹਣਿਆ ਲੈ ਕੇ ਨਹੀਂ ਆਇਆ, ਤੇ ਅੱਖਾਂ ਵਿੱਚ ਜਲ ਭਰ ਆਇਆ, ਅੱਥਰੂ ਕਿਰਨ ਲੱਗ ਪਏ ਕਿ ਹਾਲੀ ਵੀ ਕੋਈ ਸੋਹਣਿਆ ਨਹੀਂ ਆਇਆ।

ਉੱਠੇ ਤੂੰ ਥੱਲੇ ਉਤਰੇ ਕਮਰੇ ਵਿੱਚ ਆ ਕੇ ਬੈਠੇ ਨੇ ਕਹਿਣ ਲੱਗੇ ਮਨਾ ਹੁਣ ਕੀ ਕਰ

ਕਲਮ ਲਈ ਕਾਗਜ਼ ਲਿਆ ਚਿੱਠੀ ਲਿਖਣ ਬੈਠੇ ਪਰ ਕਹਿੰਦੇ ਨੇ ਮਨਾ ਆਪਣੀ ਸੁੱਖ ਸਾਂਦ ਲਿਖਾਂ ਪਰ ਮੇਰਾ ਤੇ ਮਨ ਤੜਫਦਾ ਪਿਤਾ ਗੁਰੂ ਦੀ ਸੁੱਖ ਸਾਂਦ ਲਿਖਾਂ ਉਹ ਤਾਂ ਹਮੇਸ਼ਾ ਹੀ ਸੁੱਖ ਵਿਚ ਨੇ ਫਿਰ ਕੀ ਲਿਖਾਂ ਚਿੱਠੀ ਵਿਚ ਕਹਿਣ ਲੱਗੇ ਮਨਾ ਕਿਉਂ ਨਾ ਆਪਣੇ ਮਨ ਦੀ ਤੜਫ ਲਿਖਾਂ ਇਸ ਚਿੱਠੀ ਦੇ ਵਿਚ ਤੇ ਕੀ ਲਿਖਿਆ।

ਮੇਰਾ ਮਨ ਤੜਫਦਾ ਦਰਸ਼ਨਾਂ ਵਾਸਤੇ ਰਹਿਣ ਨਹੀਂ ਆਉਂਦਾ ਪਹਿਲਾ ਪੈਰਾ ਲਿਖਿਆ ਲਿਖ ਕੇ ਭੇਜ ਦਿੱਤਾ ਪਰ ਕੋਈ ਜਵਾਬ ਨਹੀਂ ਆਇਆ ਦੂਸਰੀ ਚਿੱਠੀ ਲਿਖਣ ਬੈਠੇ ਕਹਿਣ ਲੱਗੇ ਹੁਣ ਕੀ ਲਿਖਾਂ ਤੜਫ ਤਾਂ ਲਿਖੀ

ਕੈਡੀ ਭਾਗਾਂ ਵਾਲੀ ਏ ਜਿੱਥੇ ਮੇਰਾ ਪੁੱਤ ਪਿਤਾ ਗੁਰੂ ਆਪ ਬੈਠੇ ਉੱਥੇ ਦੇ ਰਹਿਣ ਵਾਲੇ ਜੀਵ ਕਿੰਨੇ।

ਪੈਰਾ ਲਿਖਿਆ ਭੇਜਿਆ ਪਿਤਾ ਗੁਰੂ ਨੂੰ ਮਿਲਿਆ ਕਹਿਣ ਲੱਗੇ ਮੇਰਾ ਬੇਟਾ ਮੇਰਾ ਆਗਿਆਕਾਰੀ ਪੁੱਤਰ ਤੜਫਦਾ ਪਿਆ ਉਸ ਵਕਤ ਕਿਹਾ ਜਾਓ ਭਾਈ ਮੇਰੇ ਉਸ ਆਗਿਆਕਾਰੀ ਪੁੱਤਰ ਨੂੰ ਲੈ ਕੇ ਆਓ ਦਰਬਾਰ ਹਾਜ਼ਰ ਹੋਏ ਪਿਤਾ ਗੁਰੂ ਦੇ ਦਰਸ਼ਨ ਕੀਤੇ ਨੇ ਪਿਤਾ ਗੁਰੂ ਨੇ ਘੁੱਟ ਕੇ ਸੀਨੇ ਨਾਲ ਲਾਇਆ ਮਾਨੋ ਦੋ ਜੋਤਾਂ ਇੱਕ ਹੋ ਗਈਆਂ ਹਰ ਪਾਸੇ ਇੱਕ ਆਨੰਦ ਜਿਹਾ ਖਿਲਰ ਗਿਆ ਤੇ ਬੇਮੁਹਾਰਾ ਮਨ ਇਹ ਕਹਿ ਉੱਠੇ

ਸੁਣੀਏ ਸਿੱਖ ਸਹੀ ਸਾਹਿਬ ਜੀ ਕਹਿੰਦੇ ਹਨ ਆ ਦੁਨੀਆਂ ਦੇ ਲੋਕੋ ਮੇਰੀ ਇੱਕ ਸੱਚੀ ਸਿੱਖਿਆ ਲੈ ਲਓ ਆਖਿਆ ਮਹਾਰਾਜ ਕਿਹੜੀ ਸਿੱਖਿਆ ਉਹ ਸਾਹਿਬ ਜੀ ਕਹਿੰਦੇ ਹਨ ਜਿਹੜੇ ਕਰਮ ਤੁਸੀਂ ਕਰ ਰਹੇ ਹੋ ਜੇ ਚੰਗੇ ਕਰਮ ਕਰ ਰਹੇ ਹੋ ਉਹ ਵੀ ਤੁਹਾਡੇ ਲਿਖੇ ਜਾ ਰਹੇ ਜੇ ਮੰਦੇ ਕਰੋਗੇ ਉਹ ਵੀ ਲਿਖੇ

ਜਿੱਥੇ ਮਾੜੇ ਕਰਮ ਕਰਨ ਦੇ ਨਾਲ ਜੀਵ ਨਰਕਾਂ ਦਾ ਭਾਗੀ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਸਾਹਿਬ ਜੀ ਕਹਿੰਦੇ ਹਨ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਵਹੀ ਆਖਦੇ ਹਨ ਖਾਤੇ ਨੂੰ। ਉਹ ਜਿਹੜਾ ਖਾਤਾ ਜਿਹਦੇ ਵਿੱਚ ਤੂੰ ਲੇਖ ਲਿਖ ਰਹੇ ਹੋ, ਚੰਗੇ ਲਿਖ ਲੈ ਜਾਂ ਭਾਵੇਂ ਮੰਦੇ ਲਿਖ, ਅੱਛੇ ਲਿਖ ਭਾਵੇਂ ਬੁਰੇ ਲਿਖ। ਤਾਂ ਬਾਬਾ ਫਰੀਦ ਕਹਿੰਦਾ ਹੈ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਜੇ ਲਿਖ ਬੈਠੇ ਤਾਂ ਆਪ ਨੜੇ ਗਿਰੀਬਾਨ ਮੇਂ ਸਿਰ ਨੀਵਾਂ ਕਰ।

0: ਏਡੇ ਕੀਮਤੀ ਸਵਾਸ ਪਾਏ ਜਿਨ੍ਹਾਂ ਨਾਲ ਤੈਂ ਜਪਣਾ ਸੀ ਸ੍ਰੀ ਵਾਹਿਗੁਰੂ। ਉਸ ਮਾਲਕ ਨੂੰ ਹੀ ਵਿਸਾਰ ਬੈਠਾ, ਇੱਥੇ ਦੀ ਤਾਂ ਸੋਝੀ ਰਹੀ, ਇੱਥੇ ਤਾਂ ਚੰਗਾ ਘਰ ਬਣਾ ਲਿਆ, ਲੇਕਿਨ ਅੱਗਾਂ ਜਿਸ ਘਰ ਵਿੱਚ ਜਾ ਕੇ ਰਹਿਣਾ ਸੀ ਉਹਦਾ ਚੇਤਾ ਹੀ ਕੋਈ ਨਹੀਂ। ਸਾਧ ਸੰਗਤ ਬੋਲੋ ਸ੍ਰੀ, ਜੋ ਘਰ ਛੱਡ ਗਵਾਉਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਹੀਂ। ਉਹ ਅੱਗੇ ਦੀ ਚਿੰਤਾ ਤੈਨੂੰ ਵਿਸਰ ਗਈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਨੂੰ ਤਾਰਦੇ ਹੋਏ ਇੱਕ ਨਗਰ ਦੇ ਬਾਹਰ ਆ ਕੇ ਬੈਠੇ, ਕੀ ਵੇਖਿਆ? ਇੱਕ ਬਿਰਧ ਬਾਬਾ ਜੋ ਆਪਣੇ ਬੱਚਿਆਂ ਨੂੰ ਬੜੀ ਤਾੜਨਾ ਕਰ ਰਹੇ, ਇਹ ਕੰਮ ਕਰੋ ਉਹ ਕੰਮ ਕਰੋ, ਜੇ ਕੰਮ ਨਹੀਂ ਕਰੋਗੇ ਤਾਂ ਭੁੱਖੇ ਮਰ ਜਾਓਗੇ। ਤੇ ਇਸ ਬਿਰਧ ਬਾਬੇ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਨਜ਼ਰ ਪੈ ਗਈ ਤੇ ਆਖਿਆ, ਜਾ ਮਰਦਾਨੀਆਂ ਉਹ ਬਾਬੇ ਨੂੰ ਬਿਰਧ ਨੂੰ ਇੱਥੇ ਸਾਡੇ ਕੋਲ ਲੈ ਕੇ ਆ। ਮਰਦਾਨਾ ਗਿਆ, ਆਖਿਆ, ਬਾਬਾ ਤੈਨੂੰ ਪਰਮੇਸ਼ਵਰ ਦੇ ਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਜੋ ਇਸ ਵਕਤ ਜਗਤ ਨੂੰ ਤਾਰ ਰਹੇ ਹਨ, ਅੱਜ ਇਸ ਨਗਰ ਦੇ ਬਾਹਰ ਆਏ ਹਨ ਔਰ ਉਹਨਾਂ ਦੀ ਨਜ਼ਰ ਤੇਰੇ ਉੱਤੇ ਪੈ ਗਈ ਹੈ। ਉਹਨਾਂ ਨੇ ਤੈਨੂੰ ਆਪਣੇ ਪਾਸ ਬੁਲਾਇਆ ਤੇ ਜਦੋਂ ਉਹ ਬਿਰਧ ਗਿਆ ਤੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਕਹਿਣ ਲੱਗੇ, ਆ ਬਿਰਧ ਬਾਬਾ ਹੁਣ ਤਾਂ ਘਰ ਦੇ ਜੰਜਾਲ ਛੱਡ ਦੇ, ਕਿਉਂਕਿ ਬਹੁਤ ਬੀਤੀ ਥੋੜੀ ਰਹੀ, ਬਹੁਤ ਬੀਤ ਗਈ ਹੈ, ਹੁਣ ਤਾਂ ਥੋੜੀ ਰਹਿ ਗਈ ਹੈ, ਪਤਾ ਨਹੀਂ ਕਿਸ ਵੇਲੇ ਮੌਤ ਦੀ ਛਲ ਆਵੇ ਤੇ ਆ ਇਸ ਬੂਟੇ ਨੂੰ ਰੋੜ ਕੇ ਲੈ ਜਾ। ਸਾਧ ਸੰਗਤ ਬੋਲੋ ਸ੍ਰੀ, ਹੁਣ ਪਰਮੇਸ਼ਵਰ ਦਾ ਨਾਮ ਜਪ ਲੈ, ਵਿਹਲਾ ਹੈ। ਜੇ ਨਾਮ ਜਪ ਲਵੇ ਤਾਂ ਅਸੀਂ ਤੈਨੂੰ ਮੁਕਤ ਕਰ ਦਿਆਂਗੇ। ਉਹ ਬਿਰਧ ਬਾਬਾ ਕਹਿਣ ਲੱਗਾ, ਪਾਤਸ਼ਾਹ ਆਪਣੀ ਮੁਕਤੀ ਤੁਸੀਂ ਆਪਣੇ ਕੋਲ ਰੱਖੋ, ਮੈਂ ਮੁਕਤ ਹੋਣਾ ਹੀ ਨਹੀਂ ਚਾਹੁੰਦਾ, ਕਿਉਂਕਿ ਜੇ ਮੈਂ ਨਾ ਹੋਵਾਂ ਤਾਂ ਘਰ ਦੇ ਆ ਕੰਮ ਕਾਰ ਕੌਣ ਕਰੇਗਾ, ਧੰਦੇ ਕੌਣ ਚਲਾਏਗਾ, ਆ ਮੇਰੇ ਪੁੱਤਰਾਂ ਨੂੰ ਤਾਂ ਕੋਈ ਸੋਝੀ ਨਹੀਂ। ਸਾਹਿਬ ਜੀ ਕਹਿਣ ਲੱਗੇ, ਅੱਛਾ ਬਈ ਤੇਰੀ ਮਰਜ਼ੀ, ਅਸੀਂ ਤਾਂ ਹੁਣ ਬਚਨ ਕਰ ਦਿੱਤਾ ਹੈ ਤੈਨੂੰ ਮੁਕਤ ਕਰਨ ਦਾ, ਲੇਕਿਨ ਹੁਣ ਜਦੋਂ ਤੂੰ ਕਵੇਂਗਾ ਨਾ ਮੁਕਤ ਕਰ ਤਾਂ ਕਰਾਂਗੇ। ਸਾਧ ਸੰਗਤ ਬੋਲੋ ਸ੍ਰੀ। ਸਾਹਿਬ ਜੀ ਚਲੇ ਗਏ, ਕੁਝ ਸਮਾਂ ਪਾ ਕੇ ਮੁੜ ਉਸ ਨਗਰ ਵਿੱਚੋਂ ਲੰਘੇ। ਉਸ ਬਿਰਧ ਬਾਬੇ ਦੇ ਪਰਿਵਾਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪਛਾਣ ਲਿਆ। ਬਿਰਧ ਬਾਬੇ ਦੇ ਲੜਕੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਘਰ ਲਿਆਏ, ਆਖਿਆ, ਮਹਾਰਾਜ ਤੁਸੀਂ ਉਹੀ ਹੋ ਜੋ ਸਾਡੇ ਆ ਬਜ਼ੁਰਗ ਪਿਤਾ ਨੂੰ ਉਪਦੇਸ਼ ਦਿੱਤਾ ਸੀ ਕਿ ਨਾਮ ਜਪ ਲੈ ਮੈਂ ਤੈਨੂੰ ਮੁਕਤ ਕਰ ਦਿਆਂ। ਪਾਤਸ਼ਾਹ ਕਹਿਣ ਲੱਗੇ, ਹਾਂ, ਕਿੱਥੇ ਹੈ ਉਹ? ਅੰਤਰਜਾਮੀ ਸਭ ਕੁਝ ਜਾਣਦੇ। ਆਖਿਆ, ਕਿੱਥੇ ਹੈ ਉਹ? ਤਾਂ ਪਰਿਵਾਰ ਦਿਆਂ ਨੇ ਆਖਿਆ, ਜੀ ਉਹ ਤਾਂ ਕੁਝ ਸਾਲ ਹੋ ਗਏ ਹਨ, ਉਹ ਤਾਂ ਗੁਜ਼ਰ ਗਏ ਹਨ। ਸਾਹਿਬ ਜੀ ਕਹਿਣ ਲੱਗੇ, ਅੱਛਾ, ਅੰਤਰ ਧਿਆਨ ਹੋ ਕੇ ਜਾਂ ਤੱਕਿਆ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਕਿ ਉਹ ਬਿਰਧ ਬਾਬਾ ਇਹਨਾਂ ਦੇ ਹੀ ਘਰ ਬਲਦ ਦੀ ਜੂਨ ਪਾ ਕੇ, ਬੈਲ ਦੀ ਜੂਨ ਪਾ ਕੇ ਖੜੋਤਾ ਹੈ। ਸਾਧ ਸੰਗਤ ਬੋਲੋ ਸ੍ਰੀ। ਸਾਹਿਬ ਜੀ ਨੇ ਮਰਦਾਨੇ ਨੂੰ ਆਖਿਆ, ਜਾ ਉਹ ਸਾਹਮਣੇ ਬੈਲ ਖੜੋਤੇ ਨਾ, ਉਹਦੇ ਕੰਨ ਵਿੱਚ ਪਿਛਲੇ ਜਨਮ ਦੀ ਸੋਝੀ ਪਾ, ਆਖ ਤੈਨੂੰ ਗੁਰੂ ਨਾਨਕ ਪਾਤਸ਼ਾਹ ਆਏ ਹਨ ਮੁਕਤ ਕਰਨ ਵਾਸਤੇ, ਜੇ ਤੂੰ ਆਖੇ ਤਾਂ ਕਰ ਦੇਈਏ। ਉਹਨੇ ਸਿਰ ਹਿਲਾਇਆ ਜਿਵੇਂ ਕਹਿੰਦਾ ਹੋਵੇ ਕਿ ਮੈਂ ਮੁਕਤ ਨਹੀਂ ਹੋਣਾ ਚਾਹੁੰਦਾ, ਕਿਉਂਕਿ 500 ਦਾ ਤਾਂ ਜੇ ਮੈਂ ਮਰ ਗਿਆ 500 ਦਾ ਤਾਂ ਇਹ ਨੁਕਸਾਨ ਹੋਵੇਗਾ ਪਰਿਵਾਰ ਨੂੰ, ਤੇ 500 ਦਾ ਨਵਾਂ ਬੈਲ ਲਿਆਉਣਾ ਪਵੇਗਾ, ਮੈਂ ਮੁਕਤ ਨਹੀਂ ਹੋਣਾ ਚਾਹੁੰਦਾ। ਪਾਤਸ਼ਾਹ ਸੇ ਕਹਿਣ ਲੱਗੇ, ਚੱਲ ਮਰਦਾਨੀਆਂ, ਅਜੇ ਇਸਨੇ ਹੋਰ ਮੋਹ ਦੀਆਂ ਚਪੇੜਾਂ ਖਾਣੀਆਂ। ਕੁਝ ਸਮਾਂ ਬਾਅਦ ਗੁਰੂ ਨਾਨਕ ਪਾਤਸ਼ਾਹ मुड़ उत्थों दी लंगे तां की वेख्या, आ बिरद बाबे दी आत्मा कुत्ते दी जूनी विच कार दे बार खड़ोती हुई है, कुत्ता बनिया है। साहब जी कहन लगे, आ मर्दानिया आ जेड़ा आ कूकर बैठा है ना कुत्ता, आ पता ही कौन आ पिछले जन्म विच ओई बिरद बाबा है। पातशाह इस हालत विच आख्या, हां हुण भी जाके पुछ लै जे मुक्त कर दईए इस नूं। मर्दाने ने पिछले जन्म दी सोझी दे के उसदे कन विच याद कराया, ते ओ इवें भोकिया जिवें कहिंदा होवे, ना महाराज मैं अजे भी मुक्त नहीं होना चाहुंदा, क्योंकि मेरे जिहड़े लड़के हन ना ओ ऐसे अणभोल हन, जो सौंदे हन उहनां दी नींद ही नहीं खुलदी, ते मैं इस वास्ते बाहर खड़ोता हां पैरे ते कि कोई घर दा धन ना लुट के लै जावे। साध संगत बोलो श्री
1: वाहिगुरु।
0: साहब जी हसे आख्या, चल मर्दानिया अजे होर जूनिया पाल। कुछ समय बाद जदों एक मरन लगा, ख्याल उस थां ते गया जिथे घर विच धन दबिया सी, ते सप दी जूनी पा के उस धन ते जा बैठा। एक दिन घर कोई नहीं सी, आ जितने आदमी सन खेतां विच गए सन, माइयां बीबियां कपाह चुनन गईयां सन, एक गोदी दे बच्चे नूं पंगूड़े विच पा गई, ते जदों ओ पिछों बच्चा रोया, ए मोह दा मारिया होया कि मैं जाके बच्चे दा मन परचावां, खुड विचों निकलिया, रस्सी दे राहीं उतरदा होया पलंग ते पंगूड़े विच आ रहा, ए नहीं समझिया कि मैं सप दी जून विच हां। ताईं किसे ने वेख लिया, लठा नाल मार मार के थां ते खत्म कर दिता। गुरु नानक पातशाह चौजी प्रीतम संसार नूं तारदे होए कुछ वरियां बाद मुड़ उस नगर विचों दी लंघे, तां की वेख्या, ए बिरद बाबे दी आत्मा एक कीड़े दा रूप धार के गंदी नाली विच पई होई है। साध संगत बोलो श्री
1: वाहिगुरु।
0: साहब जी ने आख्या, मर्दानिया आ जिहड़ा कीड़ा नाली विच पिया ना, इस नूं बाहर कट। ओ पातशाह इस कीड़े नाल तेरा की कम है? मर्दानिया कम है। मर्दाने ने टके दे नाल कीड़े नूं बाहर कढ़िया, साहब जी ने उत्ते जल पुआया, अपनी तली ते रख के पिछले जन्म दी ज्ञात दे के आख्या, क्यों बिरद बाबा तेनू हुण भी मुक्त कर दीए जां हुण भी जोनियां भोगणिए? साध संगत बोलो श्री
1: वाहिगुरु।
0: उस वेले शरीर कड़कड़ा के साहब जी ने ज्ञात जो सोझी जो दे दिती सी, ते फिर आवाज आई, पातशाह मैनू हुण मुक्त कर दे, मैं इस मोह दे किचड़ विच पै के बलद दी कुत्ते दी सप दी कीड़ा आदक जूनियां पाईयां, आ जिन्हां दे वास्ते मैं एडे पाप कीते, जिन्हां दे खातर मैं लोकां नूं धोखे दे दे के धन इकट्ठा कीता, ओ परिवार दा कोई भी संबंधी मेरे नाल ना निभिया, इस वास्ते पातशाह जी हुण कृपा करो, बहुते फिर वहे किरपन को अब किछ कृपा कीजे, हुण कृपा करके बख्श लो। साहब जी भी कहंदे हन ना बाणी विच, बहुते फिर वहे किरपन को अब किछ कृपा कीजे, हुण कृपा करो पातशाह जीओ हुण मुक्ति देओ। तां साहब जी ने जल दे छटे दे के आप निरंकार दा रूप संतान गुरु नानक पातशाह पशु परेत मुग्ध को तारे, पाहन पार उतारे, किस किस नूं नहीं तारे, आ कीड़े उपर भी जल दे छटे मार के आख्या, जप श्री वाहिगुरु, तुसी भी जपो सारे श्री
1: वाहिगुरु।
0: सतनाम श्री वाहिगुरु ते छटे मार के जदों उस कीड़े नूं साहब जी दी नजर पई, तां ओ कीड़े दी जून छड के बिरद बाबा दिव मूरत धार के गुरु नानक पातशाह दे अगे आ खड़ोता। सारे ही परिवार दे संबंधी लोक पिंड दे वासी इकट्ठे हो के आ चोज वेख रहे हन। आवाज आई बिरद बाबे दी उस रूप विचों, परिवार दिया नूं आख्या, आ जो महापुरख आए हन ए रब दे रूप हन, ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਦਾ ਰੂਪ ਹੈ, ਇਹਨਾਂ ਦੇ ਚਰਨਾਂ ਵਿੱਚ ਪਾਓ ਤਾਂ ਤੁਹਾਡੀ ਕਲਿਆਣਤਾ, ਇਹਨਾਂ ਦਾ ਬਚਨ ਮੰਨੋਗੇ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ। ਇਸ ਵਾਸਤੇ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਨਾਨਕ ਆਖੇ ਰੇ ਮਨ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਈ। ਇਹਨਾਂ ਸਵਾਸਾਂ ਦੇ ਨਾਲ ਦਿਹਾੜੀ ਤੈਨੂੰ 24,000 ਸਵਾਸ ਮਿਲਦੇ, ਉਹਨਾਂ ਸਵਾਸਾਂ ਨੂੰ ਜਪ ਜਪ ਕੇ ਸਫਲ ਕਰ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਆਪ ਕਿਆ ਕਰਦੇ ਸਨ, ਦਿਹਾੜੀ ਇੱਕ ਪਾਠ ਸੁਖਮਨੀ ਸਾਹਿਬ ਦਾ ਕਰ ਲੈ, ਤੇਰੇ ਦਿਨ ਦੇ ਲਿੱਤੇ ਹੋਏ 24,000 ਸਵਾਸ ਸਫਲ ਹੋ ਜਾਣਗੇ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਫਿਰ ਆਪ ਬੜੇ ਪਿਆਰ ਨਾਲ ਕਿਆ ਕਰਦੇ ਸਨ, ਜੇ ਕੋਈ 6 ਮਾਲਾਂ ਪਹਿਲੀ ਪੌੜੀ ਦੀਆਂ ਰੋਜ਼ ਕਰ ਲਵੇ ਨਾ, ਮੇਰਾ ਤੇ ਗੁਰੂ ਨਾਨਕ ਉਹਦਾ ਜਾਮਨ ਹੋਇਆ, ਮੈਂ ਨਰਕਾਂ ਵਿੱਚ ਨਹੀਂ ਜਾਣ ਦੇਵਾਂਗਾ। ਪਿਆਰੀ ਸਾਧ ਸੰਗਤ ਜੀਓ, ਆਹ ਮਨੁੱਖਾ ਜੀਵਨ ਜੋ ਮਿਲਿਆ ਨਾ, ਆਹ ਜਿਸ ਤਰ੍ਹਾਂ ਇੱਥੇ ਆਪਣਾ ਘਰ ਬਣਾਇਆ, ਅੱਗਾਂ ਵੀ ਘਰ ਦੀ ਸੋਚੋ। ਜੋ ਘਰ ਛੱਡ ਗਵਾਉਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ, ਤਿਸ ਕੀ ਚਿੰਤਾ ਨਾ। ਉੱਥੇ ਤਾਂ ਸਾਹਿਬ ਜੀ ਕਹਿੰਦੇ ਨੇ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਉੱਥੇ ਜਿਹੜੇ ਕੁੜਿਆਰ ਹਨ ਉਹਨਾਂ ਨੂੰ ਥਾਂ ਨਹੀਂ ਮਿਲਣੀ, ਉੱਥੇ ਤਾਂ ਸਚਿਆਰਾਂ ਨੂੰ ਥਾਂ ਮਿਲੇਗੀ। ਭਾਵੇਂ ਕੋਈ ਵੀ ਹੋਵੇ, ਕਿਸੇ ਜਾਤੀ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਜੇ ਉਸਨੂੰ ਪਰਮਾਤਮਾ ਨੂੰ ਯਾਦ ਕੀਤਾ, ਗੁਰੂ ਨਾਨਕ ਪਾਤਸ਼ਾਹ ਦੀ ਆਰਾਧਨਾ ਕੀਤੀ ਹੈ, ਨਾਮ ਜਪਿਆ, ਤਾਂ ਕਬੀਰ ਜੀ ਨਿਰਣਾ ਕਰਦੇ ਹਨ ਗੁਰਬਾਣੀ ਵਿੱਚ ਕਿ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਏ। ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਹੁਣ ਵੇਲਾ ਹੀ ਮੇਰੀ ਇੱਕ ਸਿੱਖਿਆ ਲੈ ਲੈ। ਦੁਨਿਆਵੀ ਸਿੱਖਿਆ ਤਾਂ ਲੈਂਦਾ ਹੈ ਨਾ, ਇੱਕ ਮੇਰੀ ਸਿੱਖਿਆ ਵੀ ਲੈ ਲੈ। ਨਾਨਕ ਆਖੇ ਰੇ ਮਨ ਸੁਣੀਏ।

ਗੁਰੂ ਗ੍ਰੰਥ ਸਾਹਿਬ ਦੇ ਪਿਆਰ ਵਿੱਚ ਇੱਕ ਵਾਰੀ ਸਾਰੇ ਆਖੋ ਸਤਨਾਮ। ਤਕਰੀਬਨ ਛੇਵਾਂ ਹਫ਼ਤਾ ਜਾਂ ਸੱਤਵਾਂ ਹੋਏਗਾ। ਇੱਕ ਪ੍ਰਕਰਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸਾਡਾ ਮਨ ਵਿਕ ਜੇ। ਛੇ ਵਿਸ਼ੇਸ਼ਤਾਈਆਂ ਆਪ ਜੀ ਨਾਲ ਗੁਰੂ ਸਾਂਝੀਆਂ ਕਰਾ ਰਿਹਾ ਹੈ। ਪੰਜ ਆਪ ਜੀ ਸਰਵਣ ਕਰ ਚੁੱਕੇ ਹੋ, ਅੱਜ ਛੇਵੀਂ ਦੀ ਵਾਰੀ ਹੈ। ਕੋਈ ਸੰਗਤ ਨਵੀਂ ਆਈ ਹੁੰਦੀ ਹੈ, ਕੇਵਲ ਬੋਲ ਕੇ ਲੰਘਦੇ ਹਾਂ ਪਹਿਲੀਆਂ ਪੰਜ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਵਿਸ਼ੇਸ਼ਤਾਈ ਖਾਲਸਾ ਜੀ, ਧਰਤੀ ਤੇ ਸਮੇਂ ਸਮੇਂ ਅਨੁਸਾਰ ਜਿਤਨੇ ਵੀ ਅਵਤਾਰ ਆਏ, ਮੱਛ ਅਵਤਾਰ, ਕੱਛ ਅਵਤਾਰ, ਨਰਸਿੰਘ ਅਵਤਾਰ, ਹੋਰ ਵੀ ਦੁਆਪਰ ਦੇ, ਤ੍ਰੇਤੇ ਦੇ, ਹੋਰ ਵੀ ਸਮੇਂ ਅਨੁਸਾਰ ਆਪਣੀ ਡਿਊਟੀ ਦੇ ਕੇ ਧਰਤੀ ਤੋਂ ਚਲੇ ਗਏ। ਇੱਕ ਗੁਰੂ ਨਾਨਕ ਦਸਵੇਂ ਜਾਮੇ ਤੋਂ ਬਾਅਦ ਵੀ ਧਰਤੀ ਤੋਂ ਗਏ ਨਹੀਂ। ਦਸਵੇਂ ਜਾਮੇ ਤੋਂ ਬਾਅਦ ਸ਼ਬਦ ਰੂਪ ਵਿੱਚ ਸਦਾ ਲਈ ਧਰਤੀ ਤੇ ਟਿਕ ਗਏ, ਤਰਸ ਖਾ ਕੇ ਦੁਨੀਆ ਦੇ ਬੇੜੇ ਬੰਨੇ ਲਾਣ ਦੇ ਲਈ ਕਿ ਉਹ ਜਾਗਦੀ ਜੋਤ ਹੈ, ਉਹ ਹਾਜ਼ਰ ਨਾਜ਼ਰ ਜੋਤ। ਬਾਕੀ ਅਵਤਾਰ ਗਏ, ਗੁਰੂ ਨਾਨਕ ਗਿਆ ਨਹੀਂ। ਦਸਵੇਂ ਜਾਮੇ ਤੋਂ ਬਾਅਦ ਸ਼ਬਦ ਰੂਪ ਵਿੱਚ ਟਿਕ ਗਏ, ਭਰ ਭਰ ਕੇ ਪੂਰ ਪਾਰ ਲਗਾਉਣ ਲਈ। ਦੂਜੀ ਵਿਸ਼ੇਸ਼ਤਾ ਹੀ ਧਰਤੀ ਤੇ ਜਿਤਨੇ ਵੀ ਗ੍ਰੰਥ ਨੇ, ਸਤਿਕਾਰਯੋਗ ਨੇ, ਉਹ ਰੱਬ ਦੀ ਗੱਲ ਕਰਦੇ ਨੇ। ਪਰ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਇਹ ਰੱਬ ਨਾਲ ਗੱਲਾਂ ਕਰਾਉਂਦੀ ਹੈ। ਆਖੋ ਸਤਨਾਮ। ਕੋਈ ਕਰਨ ਵਾਲਾ ਹੋਵੇ, ਅਸੰਗਤ ਸਾਰੀ ਸ਼ਬਦ ਪੜ੍ਹ ਰਹੀ ਹੋਵੇ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ, ਦਸਾਂ ਪਾਤਸ਼ਾਹੀਆਂ ਚੋਂ ਜਿੱਥੇ ਵੀ ਸ਼ਰਧਾ ਹੋਵੇ, ਚਰਨਾਂ ਚ ਮਨ ਰੱਖਿਆ ਹੋਵੇ, ਸਿੱਧੀਆਂ ਗੱਲਾਂ ਹੁੰਦੀਆਂ ਨੇ ਉਸ ਵੇਲੇ। ਇੱਕ ਬਾਣੀ ਹੈ ਜਿਹੜੀ ਗੱਲਾਂ ਕਰਾਉਂਦੀ ਹੈ, ਕੇਵਲ ਕਿਤੇ ਸਰੋਤਾ ਬਣਨ ਦੀ ਜਾਚ ਆ ਜਾਵੇ। ਬਾਕੀ ਗ੍ਰੰਥ ਰੱਬ ਦੀ ਗੱਲ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਨਾਲ ਗੱਲਾਂ ਕਰਾਉਂਦੀ ਹੈ। ਤੀਸਰੀ ਵਿਸ਼ੇਸ਼ਤਾ ਨਾ ਦੀਪਕ ਰਾਗ ਨਾ ਮੇਘ ਰਾਗ, ਸਤਿਗੁਰ ਨੇ ਦੋਵਾਂ ਨੂੰ ਜਗ੍ਹਾ ਨਹੀਂ ਦਿੱਤੀ। ਸਾਨੂੰ ਸੜਕ ਬਖਸ਼ੀਏ, ਜੇ ਤੇਰੀ ਜ਼ਿੰਦਗੀ ਚ ਖੁਸ਼ੀ ਆ ਜਾਏ ਤੇ ਇਹੋ ਜਿਹਾ ਮੇਘ ਨਹੀਂ ਮੈਨੂੰ ਚਾਹੀਦਾ ਭੰਗੜਿਆਂ ਵਾਲਾ। ਕੋਈ ਭਾਣਾ ਵਰਤ ਜੇ ਤੇ ਅੱਤ ਸੋਗ ਰੋਣੇ ਧੋਣੇ ਵਾਲਾ ਨਹੀਂ ਚਾਹੀਦਾ, ਦੀਪਕ ਵੀ ਨਹੀਂ ਲੋੜ। ਆਖੋ ਸਤਨਾਮ। ਇਸ ਸਮੇਂ ਦੇ ਮਸ਼ਹੂਰ ਰਾਗ ਸਨ, ਪਰ ਮਹਾਰਾਜ ਨੇ ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਜਗ੍ਹਾ ਨਹੀਂ ਦਿੱਤੀ। ਡਿਟੇਲ ਸਰਵਣ ਕਰ ਚੁੱਕੇ ਹੋ। ਚੌਥੀ ਵਿਸ਼ੇਸ਼ਤਾ ਇੱਕਓਂਕਾਰ ਤੋਂ 18-10-20 ਤੱਕ ਕਿਧਰੇ ਵੀ ਹੋਂ ਨੂੰ ਜਗ੍ਹਾ ਨਹੀਂ ਦਿੱਤੀ। ਨਾਨਕ ਸੱਦ ਹੋਵੇ ਸ੍ਰਿਸ਼ਟੀ ਦਾ ਮਾਲਕ, ਸੱਜਣ ਠੱਗ ਵਰਗਿਆਂ ਨੂੰ ਇੱਕ ਨਦਰ ਨਾਲ ਸੰਤ ਬਣਾਉਣ ਵਾਲਾ, ਪਰ ਆਪਣੇ ਆਪ ਨੂੰ ਕੀ ਕਵੇ ਮੈਂ ਕੁੱਤਾ। ਨਾਨਕ ਸੱਦ, ਨਾਨਕ ਗਰੀਬ, ਨਾਨਕ ਦਵਾਨਾ, ਨਾਨਕ ਵਿਚਾਰਾ।
ਹੋਰ ਵੀ ਕਿਤਨੇ ਲਫ਼ਜ਼ ਵੇਖ ਲਓ, ਕਿੱਡੀ ਵੱਡੀ ਸ਼ੀਸ਼ਾ ਹੈ ਸਾਡੇ ਅੱਗੇ, ਅਜੇ ਵੀ ਮੂੰਹ ਨਾ ਵੇਖੀਏ। ਨਾਨਕ ਸਭ, ਨਾਨਕ ਦੀਵਾਨਾ, ਨਾਨਕ ਬਤਾਲਾ, ਨਾਨਕ ਗਰੀਬ, ਨਾਨਕ ਦਾਸ, ਨਾਨਕ ਵਿਚਾਰਾ, ਅਰਦਾਸ ਨੇ ਇੱਕ ਨਕਲੀ ਸੰਤ ਵੇਖੇ ਸਨ। ਉਹ ਗੱਡੀ ਚ ਕੀਰਤਨ ਜਦੋਂ ਕਰਨ ਆਉਂਦੇ ਸੀ, ਸਾਜ ਵੀ ਲਿਆਉਂਦੇ ਸੀ, ਨਾਲ ਆਪਣਾ ਗੱਦਾ ਲੈ ਕੇ ਆਉਂਦੇ ਸੀ। ਪਹਿਲੇ ਗੱਦਾ ਲੱਗਣਾ ਉਹਨਾਂ ਦਾ ਵੱਖਰਾ, ਫਿਰ ਸਾਜ ਖੁੱਲਣੇ। ਮੈਂ ਕਿਹਾ ਕਿਤੇ ਸ਼ੀਸ਼ਾ ਗੁਰੂ ਗ੍ਰੰਥ ਸਾਹਿਬ ਦਾ ਵੇਖਿਆ ਹੁੰਦਾ ਤੇ ਗੁਰੂ ਨਾਨਕ ਦੇ ਗੁਰੂ ਗ੍ਰੰਥ ਸਾਹਿਬ ਦੀ ਜ਼ੂਰੀ ਚ ਗੱਦਾ ਲਾ ਕੇ ਬਹਿਣਾ। ਆਖੋ ਸਤਨਾਮ। ਜਿਨ੍ਹਾਂ ਨੇ ਸ਼ੀਸ਼ਾ ਵੇਖਿਆ ਬਾਬਾ ਹਨੁਮੰਤ ਸਿੰਘ ਵਰਗੇ, ਟੋਇਆ ਪੁੱਟ ਕੇ ਬਹਿਣਾ, ਮੈਂ ਸੰਗਤ ਦੀ ਵੀ ਬਰਾਬਰੀ ਨਹੀਂ ਕਰ ਸਕਦਾ। ਜੇ ਸਿੱਖ ਨਹੀਂ ਬਣਿਆ, ਮੈਂ ਕਹਿੰਦੇ ਇੱਕ ਸਵਾਸ ਬਿਰਖਾ ਨਹੀਂ। ਗੱਲ ਇਹ ਹੈ ਵੀ ਜੋ ਵਿਸ਼ੇਸ਼ਤਾਈਆਂ ਚੋਂ ਸ਼ੀਸ਼ਾ ਨਾਲ ਨਾਲ ਵੇਖਣਾ ਮੈਂ ਭਾਈ, ਜਿਨ੍ਹੇ ਆਪਣੀ ਜ਼ਿੰਦਗੀ ਚ ਹਾਂ ਨੂੰ ਨਹੀਂ ਮਾਰਿਆ, ਉਹ ਇੰਨਾ ਜ਼ਰੂਰ ਅੰਦਾਜ਼ਾ ਲਾ ਲਵੇ ਕਿ ਗੁਰੂ ਨਾਨਕ ਦੇ ਘਰ ਵਿਚ ਉਹਦਾ ਅਜੇ ਜਨਮ ਵੀ ਨਹੀਂ ਹੋਇਆ। ਇਹ ਤੇ ਕੱਚੀ ਕਲਾਸ ਹੈ, ਸ਼ੁਰੂਆਤ ਗੁਰਮਤ ਹਿਰਦੇ ਗਰੀਬੀ ਆਵੇ। ਇੱਕ ਓਂਕਾਰ ਤੋਂ 18-10-20 ਤੱਕ ਕਿਤਰੇ ਵੀ ਹੋਂ ਨੂੰ ਜਗ੍ਹਾ ਨਹੀਂ, ਇਹ ਵਿਸ਼ੇਸ਼ਤਾਈ ਹੈ। ਤੇ ਪੰਜਵੀਂ ਵਿਸ਼ੇਸ਼ਤਾਈ ਤੁਸੀਂ ਪਿਛਲੇ ਵੀਰਵਾਰ ਸਰਵਣ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਗੱਲਾਂ ਵੀ ਕਰਦੇ ਨੇ। ਕਿਵੇਂ ਕਰਦੇ ਨੇ? ਜੋ ਵੇਰਵਾ ਸਰਵਣ ਕੀਤਾ ਆਪ ਜੀ ਨੇ, ਕੋਈ ਮਸਲਾ ਹੋਵੇ ਹਾਂ ਤੇ ਨਾ ਵੀ ਦਿੰਦੇ ਨੇ, ਅਗਵਾਈ ਵੀ ਦਿੰਦੇ ਨੇ। ਸ਼੍ਰੋਮਣੀ ਕਮੇਟੀ ਵੱਲੋਂ ਛਪੀ ਕਿਤਾਬ ਦੇ ਆਧਾਰ ਤੇ ਆਪ ਜੀ ਨੇ ਪ੍ਰਕਰਨ ਸਰਵਣ ਕੀਤਾ ਸੀ। ਕਿਤਾਬ ਦਾ ਨਾਂ ਹੈ ਵਾਕ ਵਿਸ਼ਵਾਸ ਪੁਰਾਤਨ ਗੁਰਸਿੱਖ। ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰਦੇ ਸੀ, ਕਿਵੇਂ ਅਗਵਾਈ ਲੈਂਦੇ ਸੀ। ਨਨਕਾਣਾ ਸਾਹਿਬ ਦੇ ਆਜ਼ਾਦ ਕਰਾਉਣ ਵੇਲੇ ਭਾਈ ਲਕਸ਼ਮਣ ਸਿੰਘ ਨੇ ਧਾਰੋਵਾਲ ਤੋਂ ਚੱਲਣ ਵੇਲੇ ਕਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕੀਤੀਆਂ, ਆਗਿਆ ਲਈ। ਹੋਰ ਵੀ ਕਸੂਰ ਤੋਂ ਆਏ ਬ੍ਰਾਹਮਣ ਦੀ ਪੁਕਾਰ ਤੇ ਜੱਸਾ ਸਿੰਘ ਆਲੂਵਾਲੀਆ ਤੇ ਹਰੀ ਸਿੰਘ ਭੰਗੂ ਜੀ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਕੋ ਅਗਵਾਈ ਲਈ, ਜਾਈਏ ਕਿ ਨਾ ਜਾਈਏ। ਇਹ ਪਿਛਲੇ ਹਫ਼ਤੇ ਪ੍ਰਕਰਣ ਆਪ ਜੀ ਨੇ ਸਰਵਣ ਕੀਤਾ। ਪੱਕੀ ਬਾਤ ਜੇ ਗੱਲ ਨਿਸ਼ਚੇ ਦੀ, ਦਾਸ ਗਰੀਬ ਜਾਂ ਸਿੱਖ ਏ, ਪਰ ਸਟੇਜ ਤੋਂ ਆਪ ਜੀ ਨੂੰ ਗੁਰੂ ਦੀ ਕਿਰਪਾ ਦੁਆਰਾ ਦਾਅਵੇ ਨਾਲ ਕਹਿੰਦਾ, ਇਹ ਜਿਉਂਦਾ ਜਾਗਦਾ ਗੁਰੂ ਨਾਨਕ ਦੇਵ ਹਰ ਵਕਤ ਅਗਵਾਈ ਦਿੰਦਾ ਜੇ ਨਿਸ਼ਚੇ ਨਾਲ ਅਗਵਾਈ ਲੈਣ ਵਾਲੇ ਹੋਈਏ। ਬੜੇ ਚਿਰ ਤੋਂ ਇੱਕ ਬੜਾ ਗੰਭੀਰ ਜਿਹਾ ਮਸਲਾ ਦਾਸ ਦੀ ਜ਼ਿੰਦਗੀ ਤੁਰਿਆ ਆ ਰਿਹਾ, ਤੇ ਮੈਂ ਜਿੰਨੀ ਵਾਰੀ ਸਤਿਗੁਰੂ ਅੱਗੇ ਅਰਦਾਸ ਕੀਤੀ ਰੋ ਕੇ ਵੀ ਸਤਿਗੁਰੂ ਕੋਈ ਅਗਵਾਈ ਕਿਰਪਾ ਕਰੋ, ਤੁਹਾਡਾ ਕੀ ਇਸ਼ਾਰਾ, ਓਨੀ ਵਾਰੀ ਹੁਕਮਨਾਮਾ ਆਇਆ ਕੋਈ ਜਨ ਹਰ ਸਿਓ, ਬਈ ਕੋਈ ਲੱਭ ਗੱਜ ਕੇ ਆਖੋ ਸਤਨਾਮ, ਜਾਂ ਕੋਈ ਲੱਭੇਗਾ ਉਹ ਹੀ ਇਹਨੂੰ ਕਰੋ। ਖੀਰਲੀਆਂ ਪੰਕਤੀਆਂ, ਅਵੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ, ਕਿਵੇਂ ਕਹੀਏ ਗੱਲਾਂ ਨਹੀਂ ਕਰਦੇ ਹਰ ਵਾਰੀ ਅਗਵਾਈ, ਭਾਵੇਂ ਦਿੱਤੀ ਅਲੱਗ ਅਲੱਗ ਸ਼ਬਦਾਂ ਦੇ ਰੂਪ। ਉਸੇ ਸਮੱਸਿਆ ਤੋਂ ਮਨ ਇੱਕ ਵਾਰੀ ਤਲਪਿਆ ਸੀ, ਭਲਾਈ ਕੰਦਰ ਨੇ ਅੰਦਰ ਦਾਸ ਐਂਟਰ ਹੋਇਆ ਆਪਣੇ, ਉੱਥੇ ਸੁਮਨੀ ਸਾਹਿਬ ਚੱਲਦੀ ਰਹਿੰਦੀ ਸਾਰਾ ਦਿਨ। ਜਦੋਂ ਮੈਂ ਨਮਸਕਾਰ ਕੀਤੀ ਤੇ ਉਹਨੂੰ ਮੈਂ ਕਿਹਾ ਉੱਚੀ ਪਾਠ ਕਰ, ਮਨ ਮੇਰਾ ਕਿਸੇ ਗੱਲ ਤੋਂ ਉਹੋ ਹੀ ਵਿਸ਼ੇ ਤੋਂ ਥੋੜਾ ਪਰੇਸ਼ਾਨੀ ਸੀ। ਉਹਨੇ ਜਦੋਂ ਉੱਚੀ ਪਾਠ ਕੀਤਾ ਤੇ ਪੰਕਤੀ ਸਾਧ ਕੇ ਸੰਗ ਅਗੋਚਰ ਮਿਲੇ, ਸਤਨਾਮ ਇਸ਼ਾਰਾ ਆ ਰਿਹਾ, ਧਿਆਨ ਦੇ ਗੱਲਾਂ ਕਰ ਅਗਵਾਈ ਦੇ। ਇੱਕ ਜਗ੍ਹਾ ਤੋਂ ਅਸੀਂ ਕੀਰਤਨ ਕਰਕੇ ਆਏ ਸੀ, ਕਿਰਾਇਆ ਹੀ ਪੱਲਿਓਂ ਪਿਆ ਸੀ, ਰਸਤੇ ਚ 2 ਮਿੰਟ ਨਿੰਦਿਆ ਕਰ ਬੈਠੇ ਸੀ ਕਿ ਚੰਗਾ ਕੀਰਤਨ ਉੱਥੇ ਗਏ ਆ, ਬਾਹਰ 3 ਦਿਨ ਵੀ ਲੱਗ ਗਏ ਤੇ ਕਿਰਾਇਆ ਲੱਗ ਗਿਆ ਸਾਡਾ 7-8 ਹਜ਼ਾਰ, ਭੇਟਾ ਉਹਨਾਂ ਨੇ ਰੱਖੀ ਸਾਰੀ 2100, ਉਤੋਂ ਹੋ ਗਿਆ 2-3 ਹਜ਼ਾਰ, ਤੇ ਗੱਡੀ ਚ ਨਿੰਦਿਆ ਹੀ ਕਰ ਬੈਠੇ, ਨਿੰਦਿਆ ਆਪਸ ਚ ਮੁੰਡੇ ਤੇ ਕਿਹੋ ਜਿਹੇ ਸ਼ਹਿਰ ਗਏ ਆ, ਤੂੰ ਪੱਲਿਓਂ ਪਾ ਕੇ ਆ ਗਏ, ਭਾਵੇਂ ਜਾਣਾ ਤੇ ਭਲਾਈ ਕਹਿੰਦੇ ਸੀ,
सवेरे जो घर सतगुरां दा प्रकाश कीता ते हुक्मनामा आ गया दया करणं दुख हरणं उचरंग नाम कीर्तन है दयाल पुरख भगवाने नानक लिपत न माया रो पे सतगुरु किवें तुसी अंदर दी गल दा जवाब महाराज दा की इशारा कीर्तन वल ध्यान कर माया नाल ना लिबड़ दया करण दुख हरण उचरंग नाम कीर्तन है दयाल पुरख भगवाने नानक लिपत न माया ਗੱਲਾਂ ਕਰਦਾ ਅਗਵਾਈ ਦਿੰਦਾ ਨਿਸ਼ਚਾ ਹੋਣਾ ਚਾਹੀਦਾ ਬਾਕੀ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਵੇਲੇ ਉਹਦਾ ਵੀ ਢੰਗ ਜਿਹੜਾ ਗੱਲਾਂ ਕਰਨ ਦਾ ਉਦੋਂ ਹਰਿਮੰਦਰ ਸਾਹਿਬ ਦੇ ਸਰੋਵਰ ਚ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਪਰਚੀ ਪਾਈ ਗਈ ਸੀ

ਤੇ ਹੋਰ ਇੱਕ ਨੇ ਕੇਸ ਹੱਥ ਪੈਂਦੇ ਸੀ। ਉਹ ਫਿਰ ਕੋਈ ਸਰੀਰ ਗਏ, ਤੂੰ 86,000 ਲੈ ਵੀ ਚੁੱਕਾ ਘਰ ਦੇ ਦਾ, ਕਿਉਂ ਨੀ ਛੱਡਦਾ? ਨਾਲ ਕਿਤੇ ਜਿਹੜੇ ਸਰੀਰ ਗਏ ਸੀ ਉਹਨਾਂ ਇੰਨਾ ਹੀ ਕਹਿਤਾ ਵੀ ਉਹ ਬਾਬਾ ਦੀਪ ਸਿੰਘ ਦੇ ਦਰ ਤੇ ਚੁਪਹਿਰੇ ਦਿੰਦੇ ਨੇ। ਇਸ ਬੰਨੇ ਉਹਨਾਂ ਨੇ ਜੀਵਨ ਨੂੰ ਲਾਇਆ ਇਹ ਨਹੀਂ ਯੋਗ। ਉਹ ਸਰੀਰ ਸੀ ਥੋੜਾ ਮਨਮੁਖ, ਇੰਨੀ ਗੱਲ ਮੂੰਹ ਚ ਉਹਦੇ ਨਿਕਲ ਗਈ, ਕਹਿੰਦਾ ਬਾਬਾ ਦੀਪ ਸਿੰਘ ਮੇਰੀ ਲੱਤ ਤੋੜ ਦੇਗਾ। ਇਹ ਉਹਨਾਂ ਬਚਨ ਸੁਣਾਇਆ, 10 ਵਜੇ ਸਵੇਰੇ ਬਚਨ ਕੀਤਾ 10 ਵਜੇ, ਤੇ ਕਹਿੰਦੇ 4 ਵਜੇ ਸਕੂਟਰ ਬੱਸ ਚ ਵੱਜਦਾ ਪਿਆ ਤੇ ਲੱਤ ਟੁੱਟਦੀ ਪਈ। ਹੁਣ ਵੇਖੋ ਰੱਬ ਦੇ ਵਿੱਚ ਤੇ ਉਹਦੇ ਪਿਆਰਿਆਂ ਚ ਕਿੱਡੀ ਭੇਦਤਾ ਜੀ, ਪਿੱਠ ਨੀ ਲੱਗਣ ਦਿੰਦੇ ਜਾਈ ਕਿ ਹੱਕ ਸਤਨਾ।

0: ਇੱਕ ਬਾਣੀ ਨੂੰ ਅੰਦਰ ਆਧਾਰ ਬਣਾਇਆ ਕਿੰਨੀਆਂ ਲੱਖਾਂ ਦੀਆਂ ਹੁਣ ਜਿਹੜੇ ਐਤਵਾਰ ਦੁਪਹਿਰੀ ਕਿਤੇ 2 ਵਜੇ ਜਦੋਂ ਚੁਪਹਿਰੇ ਦੇ ਪਾਠ ਹੁੰਦੇ ਵੇਖਦੇ ਹੀ ਹੋ ਤਕਰੀਬਨ ਲੱਖ ਸਰੀਰ ਦੇ ਹੱਥ ਚ ਸੁਖਮਨੀ ਸਾਹਿਬ ਦਾ ਗੁਟਕਾ ਫੜਿਆ ਹੋਇਆ ਪਿਆਰੇ ਇਹਦੇ ਤੋਂ ਇਹ ਭਾਵ ਲਓ ਕਿ ਗੁਰਬਾਣੀ ਕਿੱਡਾ ਅਨਮੋਲ ਸੌਦਾ ਹੋਏਗਾ ਜਿੰਨੇ ਨੂੰ ਹਿਰਦੇ ਚ ਵਸਾਇਆ ਉਹਦੇ ਆਪਣੇ ਘਰ ਆਪਣੀ ਝੋਲੀ ਭਰਨੀ ਇੱਕ ਪਾਸੇ ਉਹਨੂੰ ਤੇ ਕੁੰਜੀਆਂ ਵੀ ਮਿਲ ਜਾਂਦੀਆਂ ਹੁਣ ਅੰਮ੍ਰਿਤਸਰ ਚ ਦੂਜਾ ਸਥਾਨ ਹੈ ਭਾਈ ਸ਼ਾਲੋਈ ਦਾ ਟੋਬਾ ਕੌਣ ਨੇ ਭਾਈ ਸ਼ਾਲੋਈ ਦੇਖੀ ਨੇ ਨਾ ਗੁਰੂ ਰਾਮਦਾਸ ਜੀ ਗੱਜ ਕੇ ਆਖੋ ਸਤਨਾਮ ਰਾਮਦਾਸ ਗੁਰਮੁਖੋਂ ਚਾਰਾ ਅਨਨ ਭਗਤ ਸ਼ਾਲੋ ਮਮ ਪਿਆਰਾ ਇਹ ਗੁਰਸਿੱਖੀ ਕੇ ਕੁਤਵਾਲ ਖਰੇ ਖੋਟੇ ਕੀ ਕਰੇ ਸੰਭਾਲ ਦੇਖੋ ਕਿਆਸਾ ਵਰ ਦੇ ਜਾਂ ਭਾਈ ਸ਼ਾਲੋ ਤੇਰੇ ਦਰ ਤੋਂ ਖਰੇ ਤੇ ਝੋਲੀਆਂ ਭਰਨਗੇ ਜੇ ਕਿਸੇ ਖੋਟੇ ਤੇ ਵੀ ਤੈਨੂੰ ਤਰਸ ਆ ਗਿਆ ਉਹ ਵੀ ਖਾਲੀ ਨਹੀਂ ਜਾਏ ਕਿਹਦੇ ਸਦਕੇ ਇਸ ਗੁਰਬਾਣੀ ਦੇ ਗੁਰਬਾਣੀ ਨੂੰ ਆਧਾਰ ਬਣਾਇਆ ਝੋਲੀਆਂ ਭਰਨ ਵਾਲਾ ਅੱਗੋਂ ਬਣ ਯਾਦ ਰੱਖਿਓ ਜਿਹੜੇ ਗ੍ਰਿਸਤੀ ਲੋਕ ਨੇ ਨਾ ਉਹਨਾਂ ਲਈ ਪੁੱਤਰ ਜਿਹੜਾ ਮਿੱਠਾ ਮੇਵਾ ਹੁੰਦਾ ਪੁੱਤਰ ਬੜੀ ਵੱਡੀ ਗੱਲ ਹੁੰਦੀ ਆਮ ਗ੍ਰਿਸਤੀ ਵਾਸਤੇ ਬੰਦਾ ਟੱਪ ਜੇ ਤੇ ਫਿਰ ਤੇ ਅਧਿਆਤਮਕ ਦਾਤਾ ਉਹਦੇ ਲਈ ਆਮ ਗ੍ਰਿਸਤੀ ਲਈ ਪੁੱਤਰ ਨੂੰ ਬਹੁਤ ਅਹਿਮੀਅਤ ਦਿੰਦੇ ਨੇ ਹੈਂਜੀ ਤੇ ਭਾਈ ਸ਼ਾਲੋ ਜੀ ਉਹ ਗੁਰੂ ਪਿਆਰਿਓ ਕਿਤੇ ਮੌਜ ਵਿੱਚ ਆ ਗਏ ਨੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਵੇ ਪਕਾਉਣ ਦੇ ਵਿੱਚ ਕਿਤੇ ਥੋੜਾ ਗਈ ਬਾਰਿਸ਼ਾਂ ਦੀ ਤੇ ਇੱਥੋਂ ਤੱਕ ਕਈ ਗਏ ਇੱਕ ਪਾਥੀ ਤੋਂ ਇੱਕ ਪੁੱਤਰ ਗਾਇਆ ਉਹ ਮਹਾਰਾਜ ਨੇ ਬੁਲਾਇਆ ਇੰਨਾ ਸੌਦਾ ਸੌਦਾ ਇਹ ਕੀ ਕਹੀ ਜਾਂਦੇ ਇੱਕ ਪਾਥੀ ਤੋਂ ਇੱਕ ਪੁੱਤਰ ਤੇਰੀ ਰਸਨਾ ਤੇ ਗੁਰੂ ਨਾਨਕ ਬੈਠਾ ਸਿਮਰਨ ਬੈਠਾ ਬਾਣੀ ਬੈਠੀ ਇਹ ਸੱਤ ਹੋ ਜਾਣਾ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਮੈਂ ਕਹਿ ਹੀ ਦਿੱਤਾ ਤੇਰੇ ਪਿਆਰ ਚ ਆ ਕੇ ਤੇ ਤੇਰਾ ਕਿਹੜਾ ਘਰ ਛੋਟਾ ਫਿਰ ਦਈ ਜਾਓ ਇਸ਼ਾਰਾ ਅੱਜ ਵੀ ਉਹਨਾਂ ਦੇ ਅਸਥਾਨ ਤੋਂ ਝੋਲੀਆਂ ਭਰਦੀਆਂ ਸੁੱਕੇ ਬੱਚੇ ਹੋ ਰਹਿੰਦੇ ਪੜਿਆ ਤੁਸੀਂ ਸਾਖੀਆਂ ਭਾਈ ਸ਼ਾਲੋ ਜੀ ਤਿਲਕ ਪਏ ਸੀ ਗੁਰੂ ਅਰਜਨ ਦੇ ਪਤਾ ਲੈਣ ਆਏ ਸੀ ਭਾਈ ਸ਼ਾਲੋ ਜੀ ਦਾ ਹੁਣ ਜਦੋਂ ਸਮਾਂ ਹੋ ਗਿਆ 12 ਤੋਂ ਉੱਤੇ ਮਹਾਰਾਜ ਜੀ ਆਪਣੇ ਪਿਆਰੇ ਦੇ ਨਾਲ ਜਿਉਂ ਪਿਆਰ ਦੀਆਂ ਬਾਤਾਂ ਇੱਕ ਪਿਆਰਾ ਤੇ ਇੱਕ ਨਾਲ ਮਾਲਕ ਗੁਰੂ ਅਰਜਨ ਦੇਵ ਸਮਾਂ ਹੋ ਗਿਆ ਇਸ਼ਨਾਨ ਦਾ ਮਹਾਰਾਜ ਜੀ ਨੇ ਉੱਥੇ ਕੀਤਾ ਤੇ ਜੁੜ ਗਏ ਜਦੋਂ ਨੇਤਰ ਖੋਲੇ ਗੁਰੂ ਅਰਜਨ ਦੇਵ ਜੀ ਨੇ ਤੇ ਭਾਈ ਸ਼ਾਲੋ ਖੜੇ ਨੇ ਉਹ ਭਾਈ ਸ਼ਾਲੋ ਤੂੰ ਖੜਾ ਕਹਿੰਦਾ ਜੀ ਮਾਲਕ ਘਰ ਆਇਆ ਹੋਵੇ ਚੱਲ ਕੇ ਤੇ ਸੇਵਕ ਬੈਠ ਗਏ ਇਹ ਉਹ ਧਿਆਨ ਕਰੋ ਜਿਹੜੇ ਖੰਡ ਪਾਠ ਘਰਾਂ ਚ ਰਖਾਂਦੇ ਹੋ ਤੇ ਗੁਰੂ ਪਿਆਰੇ ਹੋ ਬਾਬਾ ਜੀ ਦਾ ਬਚਨ ਹੈ ਭੁੰਜੇ ਲੱਕ ਲਾਣਾ ਚਾਹੀਦਾ ਲਾਣਾ 2 ਦਿਨ 2 ਰਾਤਾਂ ਜਿਹੜੇ ਮਹਾਰਾਜ ਦੇ ਪ੍ਰਕਾਸ਼ ਘਰ ਆ ਜਾਣ ਖੰਡ ਪਾਠ ਹੋਵੇ ਤੇ ਪਲੰਗ ਤੇ ਕਹਿੰਦੇ ਸਨ ਨਹੀਂ ਸਤਕਾਰ ਵਜੋਂ ਭੁੰਜੇ ਲੱਕ ਲਾ ਕੋਲ ਚੋਰ ਸਾਹਿਬ ਘਰ ਕੋਲ ਪਾਠ ਸੁਣ ਮਾਲਕ ਆਇਆ ਜਿੱਥੇ ਨਹੀਂ ਸਮਝ ਉੱਥੇ ਰਮਤਾ ਵੇਲੇ ਆ ਜਾਣਗੇ ਤੇ ਭੋਗਲੇ ਕਮਰੇ ਚ ਵੜਨਗੇ ਭਾਵਨਾ ਹੋਵੇ ਮਾਲਕ ਆਇਆ ਦਰ ਖੜਾ ਸੇਵਾ ਕਰੇ ਹੱਕ
1: ਸਤਨਾਮ
0: ਭਾਈ ਸ਼ਾਲੋ ਖੜਾ ਜੀ ਮਾਲਕ ਆਇਆ ਉਹ ਤੂੰ ਤਿਲਕ ਪਿਆ ਅਸੀਂ ਤੇਰਾ ਪਤਾ ਲੈਣ ਆਇਆ ਤੂੰ ਖੜਾ ਦਿਆਲਤਾ ਚ ਆ ਗਏ ਉਹ ਭਾਈ ਸ਼ਾਲੋ ਦੱਸ ਤੇਰੇ ਇਸੇ ਸਥਾਨ ਤੇ ਸਰੋਵਰ ਬਣਾ ਲਈ ਕਹਿਣ ਲੱਗੇ ਨਹੀਂ ਮਹਾਰਾਜ ਉਸ ਸਥਾਨ ਦੀ ਗੁਰੂ ਰਾਮਦਾਸ ਜੀ ਸਥਾਨ ਦੀ ਬਰਾਬਰੀ ਨਹੀਂ ਕਰਦੇ ਆਖੋ ਸਤਨਾਮ ਚੰਗਾ ਫਿਰ ਭਾਈ ਸ਼ਾਲੋ ਇੱਥੇ ਟੋਬਾ ਪਰ ਵਰ ਦਿੰਦੇ ਆ ਇੱਥੇ ਨਪੁੱਤਿਆਂ ਨੂੰ ਪੁੱਤ ਮਿਲਣਗੇ ਭਾਈ ਸ਼ਾਲੋ ਤੇਰੇ ਪਿਆਰ ਦਾ ਸਦਕਾ ਤੂੰ ਬਾਣੀ ਨੂੰ ਸਿਮਰਨ ਨੂੰ ਹਿਰਦੇ ਚ ਵਸਾਇਆ ਇੱਥੇ ਸੁੱਕੇ ਬੱਚੇ ਹਰੇ ਹੋਣਗੇ ਲੋਕਾਂ ਦੀਆਂ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਹੋਣਗੀਆਂ ਸੰਗਤ ਇੱਕ ਅੰਦਾਜ਼ਾ ਲਾ ਲੋ ਕਿ ਗੁਰਬਾਣੀ ਜਿਹੜੀ ਏ ਕੇਵਲ ਝੋਲੀ ਭਰਨ ਤੱਕ ਸੀਮਤ ਨਹੀਂ ਅੱਗੋਂ ਝੋਲੀਆਂ ਭਰਨ ਵਾਲੀ ਬਣਾ ਦਿੰਦੀ ਇਹ 6ਵੀਂ ਵਿਸ਼ੇਸ਼ਤਾ ਹੀ ਹੈ ਡਟ ਕੇ ਗੁਰਬਾਣੀ ਨਾਲ ਜੁੜੋ ਤੂੰ ਗੱਲ ਸਾਰੀ ਮੈਂ ਦੇਖਿਆ ਭਾਵਨਾ ਦੀ ਏ ਨਿਸ਼ਚੇ ਦੀ ਏ ਇੱਥੋਂ ਤੱਕ ਨਿਸ਼ਚਾ ਨਾ ਰੱਖਿਓ ਮੇਰੀ ਝੋਲੀ ਭਰਨੀ ਕਿ ਨਹੀਂ ਤਾਂ ਖੜੇ ਹੋ ਨਿਸ਼ਚਾ ਉਹ ਮੈਂ ਕੀ ਇਹ ਤੇ ਅਗਾਂਹ ਝੋਲੀਆਂ ਭਰਨ ਵਾਲਾ ਵੀ ਬਣਾ ਸਕਦੀ کوئی انو ہردے نال ایدی خوراک بناوے سہی کوئی جڑے سہی چھ وشیشتائیاں آؤ یہ پنکتی پڑھیے

जिस नीच को कोई न जाने, नाम जपत्यो चौं कुंट माने, दर्शन मांगो।

Thank you.

ਅੰਮ੍ਰਿਤ ਹਰਿ ਕਾਣਾ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਿ ਕਾਣਾ ਮਨ ਤਨ ਹਿਰਦੇ ਸਿਮਰ ਹਰਿ ਆਠ ਪਹਿਰ ਗੁਣ ਗਾਓ ਉਪਦੇਸ਼ ਸੁਣੋ ਗੁਰਬਾਣੀ ਗਾਵੋ ਭਾਈ ਉਪਦੇਸ਼ ਸੁਣੋ ਤੁਮ ਗੁਰ ਸਿੱਖੋ।

बुद्ध सभी पुत जो उजियारे ज्ञान की बढ़ने मनोहात लै।

ਮੀਤ ਜਲਾ ਗੁਰਜਾਲੀ ਗੁਰਸਿੱਖ ਮੀਤ ਜਲਾ ਗੁਰਜਾਲੀ ਜੋ ਗੁਰ ਕਹੇ ਸੋਈ ਪਰਮਾਨੋ ਹਰ ਹਰ ਕਥਾ ਨਿਰਾਲੀ।

0: ਗੰਭੀਰਾ ਤਨ ਤਨ ਵਾਹ ਵਾਹੋ ਸਰਵ ਕਲਾ ਭਰਪੂਰ ਸ਼ਬਦ ਗੁਰੂ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਯਾਤੀ ਦੀਆਂ ਚੰਦ ਖੜੀਆਂ ਸੰਗਤ ਰੂਪ ਵਿਚ ਸਫਲਾ ਰਹੇ ਗੁਰੂ ਖਾਲਸਾ ਸਾਤ ਸੰਗਤ ਮਾਈ ਭਾਈ ਵੀਰ ਬਜ਼ੁਰਗ ਅਜ਼ੀਜ਼ਾਨ ਬੱਚੇ ਬੱਚਿਓ ਹਾਜ਼ਰੀਨ ਵਕਤ ਜੀਓ ਆਓ ਸਾਰੇ ਹੀ ਗੱਲ ਕੇ ਸਤਿਗੁਰਾਂ ਦੇ ਦਰ ਕਰਦੇ ਮਸ਼ਕੂਰ ਹੋਵੀਏ ਤੇ ਪਿਆਰ ਸਹਿਤ ਸੰਪੂਰਨ ਫਤਿਹ ਗਜਾਵੀਏ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਮਹਾਰਾਜ ਜੀ ਦੀ ਅਪਾਰ ਮਿਹਰਾਮਤ ਹੋਈ ਏ ਕਿ ਆਪ ਦੀ ਹਜ਼ੂਰੀ ਅੰਦਰ ਇਸ ਜ਼ਿੰਦਗੀ ਦੀ ਦੌੜ ਧੂਪ ਵਿਚੋਂ ਜਦੋ ਜਹਦ ਵਿਚੋਂ ਕਸ਼ਮਕਸ਼ ਵਿਚੋਂ ਗ੍ਰਿਮ ਸਟਰਗਲ ਵਿਚੋਂ ਸਾਨੂੰ ਸ਼ਾਂਤਪੂਰਵਕ ਚਰਨ ਸ਼ਰਨ ਮਾਨਣ ਦਾ ਮੌਕਾ ਬਖਸ਼ਿਆ ਹੈ ਤੇ ਆਪ ਜੀ ਦੇ ਅਮੋਲਿਕ ਸੁਖਦਾਈ ਤੇ ਕਲਿਆਣਕਾਰੀ ਮਹਾਂਵਾਕਾਂ ਦਾ ਕੀਰਤਨ ਕਰਨ ਸੁਣਨ ਦਾ ਇਤਫਾਕ ਦਿੱਤਾ ਹੈ। ਹੋਰ ਵੀ ਉਸ ਦੀ ਮਿਹਰਾਮਤ ਹੋਵੇ ਜੇ ਇਹ ਸਭ ਸੁਣਿਆ ਗਾਵਿਆ ਹਿਰਦੇ ਵਸੇ ਤੇ ਅਸੀਂ ਅਮਲ ਪੈਰਾ ਹੋ ਸਕੀਏ। ਗੁਰੂ ਦੀ ਆਪਣੀ ਹੀ ਰਹਿਮਤ ਨਾਲ ਇਹ ਸਾਰੇ ਕੰਮ ਬਣਦੇ ਨੇ। ਸਤਿਗੁਰਾਂ ਦਾ ਅਰਸ਼ਦ ਹੈ ਆਪ ਜਪਾਏ ਜਪੇ ਸੋਨਾ, ਵਰਨਾ ਇਨਸਾਨ ਕੁਛ ਕਰ ਨਹੀਂ ਸਕਦਾ। ਇਹਦਾ ਮਨ ਇਸ ਪਾਸੇ ਰਾਗਵ ਹੀ ਨਹੀਂ ਹੋ ਸਕਦਾ ਜਦ ਤੱਕ ਉਸਦੀ ਕਰਮ ਨਿਵਾਜ਼ੀ ਰਹਿਮਤ ਪ੍ਰਸਾਦ ਅਨੁਗ੍ਰਹਿ ਸ਼ਫਕਤ ਅਨਾਇਤ ਨਾ ਹੋਵੇ। ਆਪ ਜਪਾਏ ਜਪੇ ਸੋਨਾ, ਆਪ ਗਵਾਏ ਸੋਹਰ ਗੁਣ ਗਾ। ਇਸ ਲਈ ਨਿਰੰਕਾਰ ਜੀ ਦੇ ਗੁਣ ਗਾਉਣ ਦਾ ਸੁਣਨ ਦਾ ਸੁਧਾਰ ਮਿਲਿਆ ਹੈ। ਇਹ ਗੱਲ ਵੀ ਸਾਨੂੰ ਯਾਦ ਰੱਖਣੀ ਉਚਿਤ ਹੈ ਕਿ ਗੁਣ ਨਾ ਗਾਉਣ ਨਾਲ ਉਸ ਵਾਹਿਗੁਰੂ ਦਾ ਕੁਛ ਘਟਦਾ ਨਹੀਂ ਤੇ ਗੁਣ ਗਾਉਣਾ ਕੋਈ ਰਿਸ਼ਵਤ ਦੇਣੀ ਨਹੀਂ, ਇਸ ਨਾਲ ਉਸਦਾ ਕੁਛ ਵੱਧਦਾ ਵੀ ਨਹੀਂ। ਗੁਣ ਨਾ ਗਾਉਣ ਨਾਲ ਉਸਦਾ ਕੁਛ ਘਟਦਾ ਨਹੀਂ ਤੇ ਇੱਕ ਤੋਂ ਲੱਖ ਤੇ ਲੱਖ ਤੋਂ 20 ਲੱਖ ਜ਼ੁਬਾਨ ਹੋ ਜਾਏ, ਹਰ ਚੱਕਰ ਹਰ ਗੇੜ ਨਾਲ ਉਸਦਾ ਜ਼ਿਕਰ ਫਿਕਰ ਵਿਰਤ ਸਿਮਰਨ ਜਾਪ ਕਰੀਏ ਤੇ ਉਹਦਾ ਵਾਧਾ ਵੀ ਕੁਛ ਨਹੀਂ, ਕਿਉਂਕਿ ਉਹ ਸਾਡੇ ਜਿਹਾ ਨਹੀਂ ਕਿ ਗਲਤ ਪ੍ਰੋਪਾਗੰਡਾ ਹੋਇਆ ਤੇ ਧਰਤੀ ਤੇ ਆ ਗਏ ਤਖਤਾ, ਸਹੀ ਪ੍ਰੋਪਾਗੰਡਾ ਜਾਂ ਮਨਮਰਜ਼ੀ ਦਾ ਪ੍ਰੋਪਾਗੰਡਾ ਹੋਇਆ ਤੇ ਤਖਤ। ਅੱਜ ਦੀ ਦੁਨੀਆ ਪ੍ਰੋਪਾਗੰਡੇ ਦੀ ਦੁਨੀਆ ਹੈ ਪਰ ਪਰਮੇਸ਼ਰ ਦਾ ਇਹਦੇ ਨਾਲ ਕੋਈ ਤੁਲਕ ਨਹੀਂ ਹੈ, ਉਹਦੇ ਵਿਚ ਕੋਈ ਵਾਦ ਘਾਟ ਨਹੀਂ ਆਉਂਦੀ। ਗੁਰਵਾਕ ਇਹ ਸੇਧ ਬਖਸ਼ਦੇ ਹਨ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਤਾਂ ਫਿਰ ਹੋਛੇ ਜਾਏ ਖਿਆਲ ਇੱਕ ਉਪਜਦੇ ਨੇ ਕਿ ਫਿਰ ਫਾਇਦਾ ਕੀ ਹੋਇਆ ਜੇ ਸਾਡੇ ਗੁਣ ਗਾਉਣ ਨਾਲ ਉਸਦੀ ਅਜ਼ਮਤ ਵੱਧਦੀ ਨਹੀਂ ਹੈ ਤੇ ਮੁਜ਼ੰਮਤ ਕਰਨ ਨਾਲ ਘਟਦੀ ਨਹੀਂ ਹੈ ਤੇ ਸਾਨੂੰ ਕੀ ਫਾਇਦਾ ਹੋਏ। ਅੱਜ ਦੀ ਇਹ ਕੁੰਤਰਬਾਜ਼ੀ ਤੇ ਹੁਜਤ ਨਹੀਂ ਹੈ, ਗੁਰੂਆਂ ਦੇ ਵਕਤ ਵੀ ਐਸਾ ਹੋਇਆ ਹੈ। ਜਦੋਂ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਐਸਾ ਖਿਆਲ ਕਿਸੇ ਨੇ ਪੁੱਛਿਆ ਵਿਚਾਰ ਪੁੱਛੀ ਤਾਂ ਸਤਿਗੁਰਾਂ ਨੇ ਆਖਿਆ ਭਾਈ ਤੈਨੂੰ ਤੇ ਮਹਾਨ ਫਾਇਦਾ ਹੋਵੇਗਾ, ਤੂੰ ਉਸਦੇ ਗੁਣ ਗਾ ਜੋ ਤੈਨੂੰ ਫਾਇਦਾ ਹੈ। ਮੈਂ ਕਹਿ ਨਹੀਂ ਸਕਦਾ ਪਰ ਮੇਰੀ ਸੁਰਤ ਅੰਦਰ ਮਤ ਅੰਦਰ ਬੁੱਧ ਅੰਦਰ ਦਾਨਿਸ਼ ਅੰਦਰ ਐਸਾ ਆਉਂਦਾ ਹੈ ਕਿ ਪਰਮੇਸ਼ਰ ਦੇ ਗੁਣ ਗਾਉਣ ਨਾਲ ਤੇਰੇ ਦਿਲ ਤੋਂ ਆਲੂਦਗੀ ਕਸਾਫਤ ਗਲਾਜ਼ਤ ਮੈਲ ਜਨਮਾਂ ਜਨਮੰਤਰਾਂ ਦੀ ਕਾਈ ਲੱਥਦੀ ਜਾਏਗੀ। ਗੁਣ ਗਾਵਤ ਤੇਰੀ ਉੱਤਰ ਸਮੈਲ, ਪਰਮੇਸ਼ਰ ਤੇ ਸਾਫ਼ ਸ਼ਫਾਫ ਹੈ ਪਰ ਤੇਰੀ ਆਲੂਦਗੀ ਦੂਰ ਹੋ ਜਾਏਗੀ। ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨਸ ਜਾਏ ਹੋਮ। ਬਹੁਤ ਵੱਡੀ ਬਾਤ ਹੈ, ਕਈ ਵਾਰੀ ਇਹ ਨੇਕੀ ਦਾ ਰੂਪ ਧਾਰ ਕੇ ਅੰਦਰ ਦਾਖਲ ਹੋ ਜਾਂਦੀ ਹੈ। ਹੋਮ ਧਾਰਮਿਕ ਦੁਨੀਆਂ ਦੀ ਹੋਮ ਤੇ ਬੜੀ ਹੀ ਲਤੀਫ਼ ਹੁੰਦੀ ਹੈ ਤੇ ਇਹ ਬਹੁਤ ਹੀ کسیف بھی، کسیف میں میری ہور ہنگتا دنیاوی لے جائے تے لے جائے، پر دھارمک خیالاں دی ہنگتا جدو منک نو ہو جائے، میں تیرتھ یاترا کیتی ہے، میں دانی بڑا ہاں، میں سمرن بھجن بڑا کردا ہاں، میں رہتیا ہاں، فلانا امکا پرہتیا ہے، جدو ایک گلاں ہو جان تے گرو صاحب جی نے اینو ہومے نہیں آکھیا، بکھ نہیں آکھیا، ات نیمی گل آکھیا ہے، ہومے بکھ ہے، اے دیرگ روگ ہے جو جنما جنمنتراں دا کارن تے موجب بنتا ہے۔ صاحب گرو نانک پادشاہ جگت ادھار دا بیڑا چک آپ دا فرض سمجھ جلدے بلدے سنسار نو ٹھنڈکاں